ਕੀਰਤਨ ਕਰਦੇ ਹਾਂ ਹੁਣ ਪੁਲਾ ਚੁੱਕਾਂ ਦੀ ਖਿਮਾ ਸਤਿਗੁਰ ਜੀ ਦੇ ਸਮਰਥ ਬਖਸ਼ਿਸ਼ ਕਰਨ, ਆਓ ਅਗਲਾ ਪੁਲਾ ਸਰਵਣ ਕਰੀਏ ਜੀ, ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੇ ਰਵ ਹੇ ਸੱਸ ਹੇ ਕਰਨਾ ਮਿਧ ਮੇਰੀ ਅਬੈ ਬੇਨਤੀ ਸੁਣ ਲੀਜੈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਕਰਮਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਮੇਨ ਹਾਲ ਦੇ ਵਿੱਚ 9:15 ਪਾਏ ਜਾਣਗੇ ਅਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। June 1984 ਜੀ ਦੇ ਘੱਲੂਘਾਰੇ ਦੇ ਸੰਬੰਧ ਵਿੱਚ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਹੁਣ ਸਮਾਂ ਕਥਾ ਦਾ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ। ਗਿਆਨੀ ਭਾਈ ਹਰਵਿੰਦਰ ਸਿੰਘ ਜੀ ਸ਼੍ਰੀ ਗੰਗਾਨਗਰ ਵਾਲਿਆਂ ਪਾਸੋਂ, ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਹਰਾ ਸ਼ਬੇਕ ਸਿੰਘ ਜੰਬਰ ਪਇਓ ਸਿੱਖੀ ਮਦ ਮਜ਼ਬੂਤ ਵੈਪੀ ਸਤਿਗੁਰ।

0: ਰਾਜਾ ਰਾਮ ਮੀਰੀ। ਮੈਂ ਤਾਂ ਬੇਨਤੀ ਕਹਿ ਰਿਹਾ ਗੁਰਮੁਖੋ ਕਿ ਜਦੋਂ ਸਿੱਖ ਸਤ ਸੰਗਤ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਸੁਣਦਾ ਹੈ, ਅੰਤਰ ਆਤਮੇ ਵਸਾਉਂਦਾ ਤੇ ਗੁਰ ਸ਼ਬਦ ਵਿੱਚੋਂ ਹੀ, ਗੁਰੂ ਦੀ ਸਤ ਸੰਗਤ ਵਿੱਚੋਂ ਹੀ ਮਨੁੱਖੀ ਜੀਵਨ ਗੁਰੂ ਦੇ ਮਾਰਗ ਤੁਰਦਾ ਹੈ। ਸੋ ਆਓ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲਿਓ, ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਬਹੁਤ ਰਸ ਭਿੰਨਾ ਕਰ ਰਹੇ ਸਨ। ਇਸ ਵੇਲੇ ਜੋ ਆਪਾਂ ਗੁਰੂ ਕੀ ਅਸੀਸ ਨਾਲ ਜੋ ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਜੀ ਦੀ ਲਿਖਤ ਹੈ, ਜਿਹੜੇ ਮਹਿਤਾਬ ਸਿੰਘ ਦੇ ਪੋਤਰੇ ਨੇ, ਜੋ ਸਿੱਖਾਂ ਦਾ ਇਤਿਹਾਸ ਹੈ ਜਿਹਦਾ ਵਿਸਤਾਰ ਉਹਨਾਂ ਕਾਵਿ ਰੂਪ ਵਿੱਚ ਕੀਤਾ ਹੈ। ਆਓ, ਕੱਲ ਆਪਾਂ ਇੱਕ ਗਾਥਾ ਸ੍ਰਵਣ ਕੀਤੀ ਸੀ ਕਿ ਕਿਵੇਂ ਗੁਰੂ ਕੇ ਸਿੱਖ ਬਘਿਆੜ ਦੀ ਡੂੰਗੀ ਖੱਡ ਵਿੱਚ ਬੈਠੇ, ਤੁਰਕਾਂ ਨੂੰ ਪਤਾ ਲੱਗ ਗਿਆ, ਤੁਰਕਾਂ ਨੇ ਡੂੰਗੀ ਖੱਡ ਨੂੰ ਆ ਘੇਰਾ ਪਾਇਆ, ਪਹਿਲਾਂ ਉਹਨਾਂ ਸਿੱਖਾਂ ਤੇ ਸ਼ਸਤਰਾਂ ਨਾਲ ਵਾਰ ਕੀਤੇ, ਸਿੱਖ ਡੂੰਘੇ ਪਤਾਲ ਤੱਕ ਚਲੇ ਗਏ ਜਿੱਥੋਂ ਤੱਕ ਪਾਣੀ ਨਿਕਲਦਾ, ਵਸ ਨਾ ਚੱਲਿਆ, ਉਹਨਾਂ ਵਿਉਂਤ ਬੰਦੀ ਬਣਾਈ, ਇੱਕੋ ਵਾਰ ਬੰਦੂਕਾਂ ਦੇ ਮੂੰਹ ਕਰਕੇ ਖੱਡ ਵਾਲੇ ਪਾਸੇ, ਤੇ ਆਪਾਂ ਬੰਦੂਕਾਂ ਦੀਆਂ ਛਲਕਾਂ ਭਾਵ ਗੋਲੀਆਂ ਚਲਾਈਏ, ਅੰਦਰ ਕੁੱਪ ਹਨੇਰਾ ਧੂੰਆਂ ਧਾਰ ਹੋ ਜਾਏਗਾ, ਸਿੱਖਾਂ ਨੂੰ ਸਾਹ ਲੈਣਾ ਔਖਾ ਹੋ ਜਾਏਗਾ। ਤਿੰਨ ਸਿੱਖ ਸਨ ਅੰਦਰ, ਭਾਈ ਰਾਮ ਸਿੰਘ, ਭਾਈ ਲੱਦਾ ਸਿੰਘ ਤੇ ਭਾਈ ਸੁਲੱਖਣ ਸਿੰਘ। ਉਹਨਾਂ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ, ਅੰਦਰ ਧੂੰਆਂ ਧਾਰ ਕੀਤਾ, ਸਿੱਖਾਂ ਨੂੰ ਸਾਹ ਲੈਣਾ ਔਖਾ ਹੋਇਆ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਤਨ ਦਾ ਕੱਪੜਾ ਲਾ ਕੇ ਤੇ ਖੱਡ ਦਾ ਰਸਤਾ ਬੰਦ ਕੀਤਾ, ਧੂਏ ਤੋਂ ਬਚਾਅ ਹੋ ਸਕੇ। ਫਿਰ ਉਹਨਾਂ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਇਹ ਖੱਡ ਪੁੱਟਣ ਦੀ ਕੋਸ਼ਿਸ਼ ਕੀਤੀ ਕਿ ਖੱਡ ਪੁੱਟ ਕੇ ਆਪਾਂ ਸਿੱਖਾਂ ਨੂੰ ਬਾਹਰ ਕੱਢ ਲਈਏ, ਪਰ ਪਿੰਡਾਂ ਦੇ ਲੋਕਾਂ ਨੇ ਵਫ਼ਾਦਾਰੀ ਕਰਦਿਆਂ ਉਹਨਾਂ ਕਈ ਚਲਾਈ ਕੋਈ ਨਹੀਂ, ਕਈਆਂ ਦੇ ਦਸਤੇ ਤੋੜ ਦਿੱਤੇ। ਸ਼ਾਮਾਂ ਢਲ ਗਈਆਂ, ਇਹਨਾਂ ਪਾਪੀਆਂ ਅਖੀਰਲਾ ਕਰਮ ਕੀਤਾ ਕਿ ਖੱਡ ਵਿੱਚ ਅੱਗ ਲਾ ਦਿੱਤੀ ਸੀ, ਉਹ ਜਿਹੜੀ ਡੂੰਘੀ ਖੱਡ ਸੀ ਜਿੱਥੇ ਸਿੱਖ ਬੈਠੇ ਨੇ, ਉਹਦੇ ਵਿੱਚ ਅੱਗ ਲਾਈ। ਅੱਗ ਲੱਗਣ ਤੇ ਜਦੋਂ ਸੇਕ ਸਿੱਖਾਂ ਤੱਕ ਪਹੁੰਚਿਆ, ਉਹਨਾਂ ਤਨ ਦੇ ਕੱਪੜੇ ਸੜ ਗਏ ਜਿਹੜੇ ਰਸਤੇ ਵਿੱਚ ਲਾਏ ਸਨ, ਤੇ ਬਾਅਦ ਵਿੱਚ ਗਿੱਲੀ ਮਿੱਟੀ ਲੈ ਕੇ ਉਹਨਾਂ ਖੱਡ ਵਿੱਚ ਕੰਧ ਕੱਢੀ ਕਿ ਅੱਗ ਦਾ ਸੇਕ ਤੋਂ ਬਚਾਅ ਹੋ ਸਕੇ। ਇਹਨੇ ਰਾਤ ਢਲ ਗਈ, ਭਾਈ ਸਾਹਿਬ ਕਹਿੰਦੇ ਰਾਤ ਪੈਣ ਦੀ ਦੇਰ ਸੀ, ਪਿੰਡਾਂ ਦੇ ਲੋਕਾਂ ਨੇ ਉਹਨਾਂ ਤੁਰਕਾਂ ਨੂੰ ਆਖਿਆ, ਬਾਹਰੋਂ ਸਿੱਖ ਆਉਣਗੇ ਜੰਗਲਾਂ ਵਿੱਚੋਂ, ਤੁਹਾਨੂੰ ਮੌਤ ਦੇ ਘਾਟ ਉਤਾਰ ਦੇਣਗੇ। ਤੁਰਕ ਡਰ ਗਏ, ਡਰਦਿਆਂ ਉਹ ਅੱਗ ਲਾ ਕੇ ਖੱਡ ਨੂੰ ਦੌੜ ਗਏ, ਭੱਜ ਗਏ, ਤੇ ਪਿੰਡਾਂ ਦੇ ਲੋਕਾਂ ਨੇ ਅੱਗ ਬੁਝਾ ਕੇ ਉਹਨਾਂ ਬੰਦਗੀ ਕਰਨ ਵਾਲਿਆਂ ਨੂੰ, ਸੱਚ ਦੇ ਪ੍ਰਵਾਨਿਆਂ ਨੂੰ, ਉਹਨਾਂ ਗੁਰਸਿੱਖਾਂ ਨੂੰ ਉਸ ਅੱਗ ਵਿੱਚੋਂ ਬਾਹਰ ਕੱਢਿਆ, ਗੁਰੂ ਨੇ ਬਖਸ਼ਿਸ਼ ਵਰਤਾਈ। ਇਹ ਆਪਾਂ ਕੱਲ ਗਾਥਾ ਵਿਚਾਰੀ ਆ। ਅੱਜ ਜਿਹੜਾ ਅਗਲਾ ਇਤਿਹਾਸ ਹੈ, ਅਰਦਾਸ ਵਿੱਚ ਇੱਕ ਸ਼ਬਦ ਆਪਾਂ ਨਿਤ ਪੜ੍ਹਦੇ ਹਾਂ ਤੇ ਇੱਕ ਬੋਲ ਉੱਥੇ ਪੜ੍ਹਿਆ ਜਾਂਦਾ ਹੈ। ਅਰਦਾਸ ਵਿੱਚ ਪੜ੍ਹਦੇ ਹਾਂ, ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ, ਬੋਲੋ ਸਾਰੇ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ। ਅੱਗੇ ਜਿਹੜਾ ਸ਼ਬਦ ਆਉਂਦਾ, ਚਰਖੜੀਆਂ ਤੇ ਚੜਾਏ ਗਏ, ਚਰਖੜੀਆਂ ਤੇ ਚਾੜੇ ਜਾਂ ਚਰਖੜੀਆਂ ਤੇ ਚੜਾਏ ਗਏ। ਉਹ ਜਿਹੜੇ ਦੋ ਗੁਰੂ ਕੇ ਸਿੱਖ ਨੇ, ਜਦੋਂ ਚਰਖੜੀ ਦਾ ਜ਼ਿਕਰ ਆਉਂਦਾ ਹੈ ਤੇ ਦੋ ਸਿੱਖਾਂ ਦਾ ਚੇਤਾ ਸਾਨੂੰ ਸਾਰਿਆਂ ਨੂੰ ਆਉਂਦਾ ਹੈ ਨਾ ਜੀ। ਦੋ ਸਿੱਖ ਤੁਹਾਨੂੰ ਯਾਦ ਆਏ, ਚਰਖੜੀ ਦਾ ਜਦੋਂ ਜ਼ਿਕਰ ਚੱਲਦਾ, ਇੱਕ ਭਾਈ ਸੁਵੇਗ ਸਿੰਘ ਜੀ, ਇੱਕ ਉਹਨਾਂ ਦਾ ਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ। ਅੱਜ ਦੀ ਗਾਥਾ ਭਾਈ ਸਾਹਿਬ ਅਗਲੇ ਇਤਿਹਾਸ ਵਿੱਚ ਇਹ ਕਹਿ ਰਹੇ ਨੇ, ਇਹਨਾਂ ਮਹਾਨ ਸੂਰਬੀਰਾਂ ਦੀ, ਮਹਾਨ ਯੋਧਿਆਂ ਦੀ। ਆਓ, ਬੜੀ ਭਾਵਨਾ ਦੇ ਨਾਲ, ਇਕਾਗਰਤਾ ਦੇ ਨਾਲ ਸ੍ਰਵਣ ਕਰੋ ਜੀ।
1: ਧੰਨ ਵਾਹਿਗੁਰੂ ਜੀ, ਦੋਹਰਾ ਸੁਬੇਗ ਸਿੰਘ ਜੰਬਰ ਪਿਓ ਸਿੱਖੀ ਮਦ ਮਜ਼ਬੂਤ।
0: ਭਾਈ ਸਾਹਿਬ ਜੀ ਕਹਿੰਦੇ ਨੇ, ਇੱਕ ਸੁਬੇਗ ਸਿੰਘ ਹੈ, ਜੰਬਰ ਪਿੰਡ ਦਾ ਰਹਿਣ ਵਾਲਾ ਹੈ, ਲਾਹੌਰ ਦੇ ਨੇੜੇ ਜੰਬਰ ਪਿੰਡ ਹੈ। ਇੱਕ ਸ਼ਬਦ ਵਰਤਿਆ ਸਿੱਖੀ ਮਦ ਮਜ਼ਬੂਤ, ਜਿਹੜਾ ਸਿੱਖੀ ਵਿੱਚ ਬੜਾ ਪਰਪੱਕ ਸਿੱਖ ਹੈ। ਭਾਈ ਜੰਬਰ, ਜੰਬਰ ਪਿੰਡ ਦਾ ਰਹਿਣ ਵਾਲਾ ਗੁਰੂ ਕਾ ਮਹਾਨ ਸਿੱਖ ਭਾਈ ਸੁਬੇਗ ਸਿੰਘ ਹੈ।
1: ਵੈਪੀ ਸਤਿਗੁਰ ਸਿੱਖ ਤੋ ਜਿਸ ਕੋ ਥੋ ਵੋ ਭੂਤ।
0: ਅੱਗੇ ਭਾਈ ਸਾਹਿਬ ਕਹਿੰਦੇ, ਇਹ ਭਾਈ ਸੁਬੇਗ ਸਿੰਘ ਦਾ ਜਿਹੜਾ ਪਿਤਾ ਹੈ, ਉਹ ਵੀ ਗੁਰਸਿੱਖੀ ਨੂੰ ਬੜਾ ਪਰਨਾਇਆ ਹੋਇਆ ਸੀ। ਉਹ ਵੀ ਬੜਾ ਪਰਪੱਕ ਸਿੱਖ ਸੀ। ਤਾਂ ਹੀ ਕਰਕੇ ਭਾਈ ਸ਼ਬੇਗ ਸਿੰਘ ਦੇ ਪਿਤਾ ਨੇ ਭਾਈ ਸ਼ਬੇਗ ਸਿੰਘ ਨੂੰ ਸਿੱਖੀ ਵਿੱਚ ਦ੍ਰਿੜ ਕੀਤਾ ਹੈ।
1: ਚੌਪਈ ਬਾਲ ਅਵਸਥਾ ਸੁੱਤ ਫਾਸੀ ਪੜਾਇਓ।
0: ਜਦੋਂ ਭਾਈ ਸ਼ਬੇਗ ਸਿੰਘ ਦੀ ਬਚਪਨ ਉਮਰ ਸੀ, ਬਾਲ ਅਵਸਥਾ ਸੀ, ਬਚਪਨ ਵਿੱਚ ਹੀ ਇਹਦੇ ਪਿਤਾ ਨੇ ਭਾਈ ਸ਼ਬੇਗ ਸਿੰਘ ਨੂੰ ਫਾਰਸੀ ਪੜ੍ਹਾਈ ਹੈ, ਫਾਰਸੀ ਵਿੱਦਿਆ ਉਚੇਚੇ ਤੌਰ ਤੇ ਪੜ੍ਹਾਈ ਹੈ।
1: ਫਿਰ ਮਨ ਕਚਹਿਰੀ ਉਸੇ ਬਹਾਇਓ।
0: ਫਿਰ ਕਹਿਣ ਲੱਗੇ ਫਾਰਸੀ ਪੜ੍ਹਾਉਣ ਤੋਂ ਬਾਅਦ ਭਰ ਜਵਾਨੀ ਵਿੱਚ ਕਦਮ ਰੱਖੇ ਤੇ ਉਹਨੂੰ ਕਚਹਿਰੀ ਵਿੱਚ ਬਿਠਾਇਆ, ਜਿਵੇਂ ਅੱਜ ਅਦਾਲਤਾਂ ਨੇ, ਕੋਰਟਾਂ ਨੇ ਜਾਂ ਕਚਹਿਰੀਆਂ ਨੇ। ਉਸ ਵੇਲੇ ਭਾਈ ਸ਼ਬੇਗ ਸਿੰਘ ਜੀ ਇੱਕ ਪੜ੍ਹਿਆ ਲਿਖਿਆ ਸਿੱਖ ਹੈ ਤੇ ਉਹ ਕਚਹਿਰੀ ਵਿੱਚ ਬੈਠ ਕੇ ਆਪਣੀ ਕਿਰਤ ਕਾਰ ਕਰਦਾ ਹੈ।
1: ਵਹਿਹੂ ਤੋ ਮੁਲਕ ਕੋ ਕਰਤ ਅਜਾਰਾ।
0: ਕਹਿਣ ਲੱਗੇ ਉਸ ਵੇਲੇ ਮੁਲਕ ਵਿੱਚ ਰਹਿ ਕੇ ਭਾਈ ਸ਼ਬੇਗ ਸਿੰਘ ਅਜਾਰਾ ਕਰਦਾ। ਅਜਾਰੇ ਦਾ ਅਰਥ ਹੁੰਦਾ ਠੇਕੇਦਾਰੀ। ਉੱਥੇ ਤੁਰਕਾਂ ਨਾਲ ਵੀ ਉਹਦਾ ਸੰਬੰਧ ਹੈ ਤੇ ਸਰਕਾਰੀ ਦਰਬਾਰੇ ਕੰਮ ਕਰਦਾ ਕਚਹਿਰੀ ਅੰਦਰ। ਤੁਰਕਾਂ ਦੇ ਬਖਤੀ ਹਾਕਮਾਂ ਨਾਲ ਉਹਦਾ ਵਾਹ ਪੈਂਦਾ ਹੈ।
1: ਰਹਿਤੇ ਤੇ ਲਾਹੌਰ ਮਜਾਰਾ।
0: ਲਾਹੌਰ ਦੀ ਧਰਤੀ ਤੇ ਭਾਈ ਸ਼ਬੇਗ ਸਿੰਘ ਰਹਿੰਦੇ ਹਨ।
1: ਤੁਰਕ ਉਸੇ ਖਾਲਸੇ ਵੱਲ ਤੋਰੈ।
0: ਤੇ ਜਿਹੜੇ ਤੁਰਕ ਸਨ ਉਹ ਜਦੋਂ ਕਿਤੇ ਖਾਲਸੇ ਦਾ ਕੰਮ ਪੈਂਦਾ ਸੀ ਤੇ ਇਹ ਭਾਈ ਸ਼ਬੇਗ ਸਿੰਘ ਠੇਕੇਦਾਰ ਨੂੰ ਤੋਰਦੇ ਸਨ। ਵੈਸੇ ਮੈਂ ਇੱਥੇ ਤੁਹਾਨੂੰ ਰੋਕ ਕੇ ਬੇਨਤੀ ਕਰਾਂ, ਜੇ ਸਿੱਖਾਂ ਨੇ ਰਾਜਨੀਤੀ ਸਿੱਖਣੀ ਹੈ ਨਾ, ਰਾਜਨੀਤੀ ਤੇ ਭਾਈ ਸ਼ਬੇਗ ਸਿੰਘ ਦੇ ਜੀਵਨ ਤੋਂ ਸਿੱਖਣ। ਇਹ 18ਵੀਂ ਸਦੀ ਦਾ ਸਿੱਖ ਹੈ, ਠੇਕੇਦਾਰੀ ਕਰਦਾ, ਪੜ੍ਹਿਆ ਲਿਖਿਆ, ਸਰਕਾਰੀ ਦਰਬਾਰੇ ਦੀ ਨੌਕਰੀ ਚਾਕਰੀ ਆ। ਪਰ ਇਹ ਭਾਵੇਂ ਸਰਕਾਰੀ ਦਰਬਾਰੇ ਨੌਕਰੀ ਕਰਦਾ ਹੈ ਪਰ ਸਿੱਖੀ ਨਾਲ ਗਹਿਰੀ ਪ੍ਰੀਤ ਰੱਖਦਾ, ਰਹਿੰਦਾ ਭਾਵੇਂ ਰਾਜਨੀਤੀ ਵਿੱਚ ਹੈ ਪਰ ਇਹਨੇ ਕਦੀ ਪੰਥ ਦਾ ਬੁਰਾ ਨਹੀਂ ਲੋਚਿਆ। ਆਪਾਂ ਸਾਰਾ ਜੀਵਨ ਵਿਚਾਰਾਂਗੇ। ਅੱਜ ਦੇ ਰਾਜਨੀਤਿਕਾਂ ਨੂੰ ਚਾਹੀਦਾ, ਤੁਸੀਂ ਕਿਸੇ ਪਾਰਟੀ ਵਿੱਚ ਰਹੋ, ਚਲੋ ਉਹ ਰਾਜਨੀਤਿਕ ਕਰਮ ਨੇ, ਪਰ ਰਾਜਨੀਤੀ ਵਿੱਚ ਰਹਿ ਕੇ ਜਦੋਂ ਸਿੱਖੀ ਦੀ, ਧਰਮ ਦੀ, ਪੰਥ ਦੀ ਗੱਲ ਆਵੇ ਉੱਥੇ ਸਿੱਖੀ ਤੇ ਪੰਥ ਦਾ ਹੱਕ ਪਹਿਲਾਂ ਰੱਖਣਾ ਚਾਹੀਦਾ। ਪਰ ਅੱਜ ਬਦਕਿਸਮਤੀ ਹੈ, ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਮੈਨੂੰ ਕਹਿਣ ਦੀ ਲੋੜ ਨਹੀਂ। ਇੱਥੇ ਬੰਦੇ ਝੂਠੀ ਰਾਜਨੀਤੀ ਦੀ ਖਾਤਰ ਬਹੁਤ ਹੀ ਵਾਰੀ ਪੰਥ ਨੂੰ, ਧਰਮ ਨੂੰ ਤਲੰਜਰੀ ਲਾ ਦਿੰਦੇ ਆ, ਇਸ ਤਰ੍ਹਾਂ ਕਰਦੇ ਆ। ਇੱਥੇ ਭਾਈ, ਮੈਂ ਫਿਰ ਤੁਹਾਨੂੰ ਕਹਿਣਾ, ਭਾਈ ਸ਼ਬੇਗ ਸਿੰਘ ਦਾ ਜੀਵਨ ਹਰ ਰਾਜਨੀਤਿਕ ਸਿੱਖ, ਰਾਜਨੀਤਿਕ ਬੰਦਾ ਪੜ੍ਹੇ। ਵਿਚਾਰੇ ਉਹਨੇ ਰਾਜਨੀਤੀ ਵੀ ਕੀਤੀ ਪਰ ਉਹਨੇ ਧਰਮ ਵਿੱਚ ਕਿਵੇਂ ਪਰਪਾ ਕਰਿਆ। ਇੱਥੇ ਭਾਈ ਸਾਹਿਬ ਹੁਣ ਕਹਿ ਰਹੇ ਨੇ, ਕਹਿੰਦੇ ਤੁਰਕ ਉਸੇ ਖਾਲਸੇ ਵੱਲ ਤੋਰੈ। ਜਦੋਂ ਤੁਰਕਾਂ ਨੂੰ ਕੰਮ ਪੈਂਦਾ, ਕਿਉਂਕਿ ਸਰਕਾਰੀ ਦਰਬਾਰੇ ਉਹਦੀ ਨੌਕਰੀ ਆ, ਠੇਕੇਦਾਰ ਆ, ਤੇ ਤੁਰਕ ਖਾਲਸੇ ਵੱਲ ਵੀ ਉਹਨੂੰ ਘੱਲਦੇ ਹਨ।
1: ਖਾਲਸਾ ਪੀ ਤਿਸ ਕੋ ਬਲ ਲੋਰੈ।
0: ਗੁਰੂ ਕਾ ਖਾਲਸਾ ਵੀ ਭਾਈ ਸ਼ਬੇਗ ਸਿੰਘ ਨਾਲ ਬਹੁਤ ਪਿਆਰ ਰੱਖਦਾ ਹੈ।
1: ਕੋਈ ਤੁਰਕਾਂ ਨਾ ਪਰੇ ਜ਼ਰੂਰੀ ਕਾਮ।
0: ਜਦੋਂ ਕਦੀ ਤੁਰਕਾਂ ਨੂੰ ਜ਼ਰੂਰੀ ਕੰਮ ਪੈਂਦਾ ਹੈ ਸਿੱਖਾਂ ਤਾਈ,
1: ਤੋ ਉਸ ਭੇਜੈ ਕਰ ਕਰ ਸਲਾਮ।
0: ਫਿਰ ਵਾਰ ਵਾਰ ਤੁਰਕ ਭਾਈ ਸ਼ਬੇਗ ਸਿੰਘ ਨੂੰ ਸਲਾਮ ਕਰਕੇ ਤੇ ਬੜੇ ਪਿਆਰ ਨਾਲ ਭਾਈ ਖਾਲਸੇ ਵਾਲੇ ਪਾਸੇ ਤੋਰਦੇ ਹਨ।
1: ਬਹੁਤ ਵਾਰ ਸਿੰਘਨ ਪੈ ਆਇਓ।
0: ਬਹੁਤ ਵਾਰੀ ਭਾਈ ਸ਼ਬੇਗ ਸਿੰਘ ਸਰਕਾਰੀ ਦਰਬਾਰੇ ਵਿੱਚੋਂ ਨਿਕਲ ਕੇ ਤੇ ਜੰਗਲਾਂ ਵਿੱਚ ਬੈਠੇ ਹੋਏ ਖਾਲਸੇ ਤੱਕ ਪਹੁੰਚਦਾ ਹੈ।
1: ਸੋ ਸਿੰਘਨ ਕੰਮ ਨੈ ਚੈ ਗਵਾਇਓ।
0: ਹੁਣ ਸ਼ਬਦ ਵੇਖੋ, ਮੈਂ ਤੁਹਾਨੂੰ ਰੋਕ ਕੇ ਕਹਿਣ ਲੱਗੇ ਹਾਂ। ਇੱਥੇ ਭਾਈ ਸਾਹਿਬ ਨੇ ਲਿਖਿਆ, ਰਤਨ ਸਿੰਘ ਪੰਗੂ ਨੇ, ਸੋ ਸਿੰਘਨ ਕੰਮ ਨਹਿ ਚਹਿ ਗਵਾਇਓ। ਇਹਦਾ ਅਰਥ ਹੈ ਵੀ ਭਾਈ ਸ਼ਬੇਗ ਸਿੰਘ ਭਾਵੇਂ ਸਰਕਾਰੀ ਠੇਕੇਦਾਰ ਆ ਪਰ ਉਹ ਹਰ ਵੇਲੇ ਪੰਥ ਦਾ ਭਲਾ ਲੋਚਦਾ ਵੀ ਕੋਈ ਸਿੰਘਾਂ ਦਾ ਕੰਮ ਹੋਵੇ ਉਹ ਗਵਾਇਆ ਨਾ ਜਾਏ ਬਲਕਿ ਉਹਨੂੰ ਸਵਾਰਿਆ ਜਾਏ। ਇਹ ਉਹਦੇ ਮਨ ਦੀ ਬਿਰਤੀ ਆ। ਉਹ ਸਰਕਾਰੀ ਦਰਬਾਰੇ ਤੋਂ ਜਦੋਂ ਤੁਰਕਾਂ ਨੂੰ ਵੀ ਕੋਈ ਕੰਮ ਪੈਂਦਾ ਸਿੱਖਾਂ ਤੱਕ, ਆਪਾਂ ਅੱਗੇ ਬਾਚਾਂਗੇ, ਤਾਂ ਉਦੋਂ ਫਿਰ ਤੁਰਕ ਭਾਈ ਸ਼ਬੇਗ ਸਿੰਘ ਨੂੰ ਘੱਲਦੇ ਆ, ਸਿੱਖ ਵੀ ਸ਼ਬੇਗ ਸਿੰਘ ਨਾਲ ਪਿਆਰ ਰੱਖਦੇ ਆ ਤੇ ਅੱਗੋਂ ਭਾਈ ਸ਼ਬੇਗ ਸਿੰਘ ਵੀ ਚਾਹੁੰਦਾ ਕਿ ਸਿੱਖਾਂ ਦਾ ਕੋਈ ਕਾਰਜ ਵਿਗੜੇ ਨਾ, ਬਾਕੀ ਸਵਰ ਜਾਏ।
1: ਕਿਤ ਘੂਰਨ ਕਿਤ ਮਤਲਬ ਗਰੀਬੀ।
0: ਤੁਰਕਾਂ ਦਾ ਦੋਗਲਾ ਸੁਭਾਅ ਹੈ ਭਾਈ ਸਾਹਿਬ ਕਹਿੰਦੇ, ਕਦੀ ਉਹ ਆਪਣੇ ਭਾਣੇ ਜੰਗਲਾਂ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਘੂਰਦੇ ਆ, ਤੇ ਕਦੀ ਲੋੜ ਪੈਂਦੀ ਫਿਰ ਆਪਣੇ ਆਪ ਵਿੱਚ ਗਰੀਬ ਵੀ ਬਣ ਜਾਂਦੇ ਆ, ਭਾਵ ਫਿਰ ਹੱਥ ਵੀ ਜੋੜ ਲੈਂਦੇ ਹਨ।
1: ਕਿਤ ਬਲ ਕਰ ਕਿਤ ਛਲ ਕਰ ਲਿਬੀ।
0: ਕਦੇ ਤੁਰਕ ਸਿੱਖਾਂ ਤੇ ਬਲ ਵਰਤਦੇ ਆ, ਕਦੀ ਉਹ ਛਲ ਕਰਦੇ ਆ। ਬਲ ਜਦੋਂ ਕਿਤੇ ਉਹਨਾਂ ਦਾ ਆਪਣਾ ਵਸ ਚੱਲਦਾ, ਉਦੋਂ ਬਲ ਨਾਲ ਸਿੱਖਾਂ ਨੂੰ ਮਾਰ ਮੁਕਾਉਣਾ ਵੀ ਚਾਹੁੰਦੇ ਆ, ਤੇ ਜਦੋਂ ਪਤਾ ਵੀ ਸਿੱਖਾਂ ਤੇ ਵਸ ਨਹੀਂ ਚੱਲਦਾ, ਉਦੋਂ ਛਲ ਵੀ ਵਰਤਦੇ ਆ। ਉਦੋਂ ਸ਼ਾਮ ਦਾਮ ਦੰਡ ਭੇਦ ਚਾਰ ਰਾਜਨੀਤੀ ਦੇ ਨੁਕਤੇ ਆ ਨਾ, ਤੁਸੀਂ ਸਮਝਦੇ ਹੋਵੋਗੇ। ਸ਼ਾਮ ਦਾ ਅਰਥ ਹੁੰਦਾ ਸ਼ਰਨ ਵਿੱਚ ਆ ਜਾਣਾ, ਜਦੋਂ ਕਿਤੇ ਪਤਾ ਵੀ ਇਹਨਾਂ ਦੀ ਲੋੜ ਏ, ਉਦੋਂ ਗਰੀਬੜੇ ਜੇ ਬਣ ਕੇ ਹੱਥ ਜੋੜ ਕੇ ਸ਼ਰਨ ਵਿੱਚ ਆ ਜਾਣਾ। ਜੇ ਸ਼ਾਮ ਸ਼ਰਨ ਵਿੱਚ ਆਇਆ ਕੰਮ ਨਾ ਬਣੇ, ਤੇ ਕਦੀ ਰਾਜਨੀਤਿਕਾਂ ਦਾ ਸੁਭਾਅ ਹੈ ਉਹ ਦਾਮ ਟਕਿਆਂ ਨਾਲ ਖਰੀਦਣਾ ਚਾਹੁੰਦੇ ਆ, ਦਾਮ ਦਿਖਾ ਕੇ ਬੰਦਿਆਂ ਨੂੰ ਭਰਮਾਉਂਦੇ ਆ। ਜੇ ਦਾਮ ਦਾ ਵਸ ਨਾ ਚੱਲੇ ਫਿਰ ਉਹ ਦੰਡ ਦੇ ਕੇ ਚਾਹੁੰਦੇ ਆ, ਅਸੀਂ ਆਪਣੇ ਕਾਰਜ ਵਿੱਚ ਸਫਲ ਹੋਈਏ। ਦੰਡ ਦਾ ਅਰਥ ਹੋ ਗਿਆ ਸਜ਼ਾ ਕਹਿ ਲਓ, ਤੇ ਜਦੋਂ ਦੰਡ ਦਾ ਵੀ ਵਸ ਨਾ ਚੱਲੇ ਫਿਰ ਉਹ ਭੇਦ ਲੱਭਦੇ ਆ, ਗੁੱਝੇ ਭੇਦ ਕਿਸੇ ਦੇ ਅੰਦਰ ਊਣਤਾ ਹੀ ਭਾਲ ਕੇ ਤੇ ਉਹਦਾ ਕਿਰਦਾਰ ਕੁਸ਼ੀ ਕਰਨੀ। ਇਹ ਅੱਜ ਵੀ ਚੱਲਦਾ, ਪੁਰਾਤਨ ਸਮਾਂ ਭਾਵੇਂ ਸੀ, ਅੱਜ ਵੀ ਸਿੱਖਾਂ ਨੂੰ ਆਪਣੀ ਰਾਜਨੀਤੀ ਕਰਦੇ ਆ, ਤੇ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ। ਅੱਜ ਵੀ ਵਕਤੀ ਹਕੂਮਤਾਂ ਸ਼ਾਮ ਦਾਮ ਦੰਡ ਭੇਦ ਵਰਤਦੀਆਂ, ਅੱਜ ਵੀ ਜਦੋਂ ਸਿੱਖਾਂ ਦੀ ਲੋੜ ਪੈਂਦੀ ਆ ਉਦੋਂ ਖੁਦ ਰਾਜਨੀਤਿਕ ਬੰਦੇ ਸਿੱਖਾਂ ਵਿੱਚ ਜਾ ਕੇ ਜਕਾਰਾ ਲਾ ਕੇ ਕਹਿਣਗੇ, ਇਹਨਾਂ ਨੇ ਧਰਮ ਬਚਾਇਆ, ਇਹਨਾਂ ਦੇਸ਼ ਬਚਾਇਆ। ਤੇ ਜਦੋਂ ਕਦੀ ਸਿੱਖ ਹੱਕ ਮੰਗਦੇ ਆ, ਮੈਨੂੰ ਖਿਮਾ ਕਰੋ, ਉਦੋਂ ਅੱਤਵਾਦੀ ਵੀ ਕਿਹਾ ਜਾਂਦਾ। ਆਹ ਦਿਨ ਚੱਲ ਹੀ ਰਹੇ ਆ ਨਾ, ਕਦੇ ਸਿੱਖ ਸੱਤਵਾਦੀ ਨੇ ਜਦੋਂ ਤੁਹਾਡੇ ਕੰਮ ਆ ਰਹੇ ਨੇ। ਜਦੋਂ ਗੁਰੂ ਕਾ ਸਿੱਖ ਆਪਣਾ ਹੱਕ ਮੰਗੇ ਉਦੋਂ ਉਹਨਾਂ ਦੇ ਜ਼ੁਬਾਨੀ ਸ਼ਬਦ ਬਦਲ ਜਾਂਦੇ ਆ। ਇੱਥੇ ਸ਼ਬਦ ਵਰਤਿਆ, ਕਹਿਣ ਲੱਗੇ ਕਿਤ ਘੂਰਨ ਕਿਤ ਕਿਤ ਮਤਲਬ ਗਰੀਬੀ। ਕਦੇ ਸਿੱਖਾਂ ਨੂੰ ਤੁਰਕ ਘੂਰਦੇ ਆ, ਕਦੇ ਹੱਥ ਜੋੜ ਕੇ ਗਰੀਬ ਬਣ ਜਾਂਦੇ ਆ। ਕਿਤ ਬਲ ਕਰ ਕਿਤ ਛਲ ਕਰ ਲਿਬੀ। ਕਦੀ ਬਲ ਵਰਤਦੇ ਆ ਸਿੱਖਾਂ ਤੇ, ਤੇ ਕਦੀ ਗੁਰੂ ਕੇ ਸਿੱਖਾਂ ਨਾਲ ਉਹ ਛਲ ਕਪਟ ਕਰਦੇ ਆ। ਇਹ ਸਾਨੂੰ ਇਹ ਦੇਖਣਾ ਸਾਨੂੰ ਪੈਣਾ ਆਪਣੇ ਆਪ ਨੂੰ ਵੀ ਸਾਡੇ ਨਾਲ ਕੀ ਕੁਝ ਵਰਤਾਰੇ ਅੱਜ ਤੱਕ ਇਤਿਹਾਸ ਵਿੱਚ ਵਰਤਦੇ ਆਏ ਨੇ, ਤੇ ਅਸੀਂ ਕਿਵੇਂ ਆਪਣਾ ਜੀਵਨ ਗੁਜ਼ਾਰਨਾ, ਜਾਂ ਅਸੀਂ ਆਪਣੀ ਕੌਮ ਦਾ ਭਵਿੱਖ ਕਿਵੇਂ ਸੁਵਾਰਨਾ। ਮੈਂ ਤੇ ਕਈ ਵਾਰੀ ਹੱਥ ਜੋੜ ਕੇ ਬੰਗਲਾ ਸਾਹਿਬ ਮੰਜੀ ਸਾਹਿਬ ਤੋਂ ਵੀ ਕਹਿਣਾ, ਅਸੀਂ ਖਿਆਲ ਕਰੀਏ ਇਸ ਗੱਲ ਵਾਲੇ ਪਾਸੇ, ਐਵੇਂ ਝੂਠੇ ਦਲਾਸਿਆਂ ਵਿੱਚ ਉਲਝੀਏ ਨਾ, ਆਪਸੀ ਧੜੇ ਬੰਦੀਆਂ ਬਣਾ ਕੇ ਝਗੜੇ ਨਾ ਕਰੀਏ। ਅਸੀਂ ਚੇਤਾ ਰੱਖੀਏ ਪਿਛੋਕੜ ਇਤਿਹਾਸ ਖੋਲ ਕੇ, ਸਾਡੇ ਨਾਲ ਕੀ ਕੁਝ ਵਰਤਿਆ, ਕੀ ਕੁਝ ਕਿਹਾ ਗਿਆ, ਕਿਵੇਂ ਸਾਨੂੰ ਛਲਾਵੇ ਵਿੱਚ ਲਿਆ ਗਿਆ, ਕਿਵੇਂ ਧੋਖਾ ਕੀਤਾ ਗਿਆ, ਅਸੀਂ ਆਉਣ ਵਾਲਾ ਭਵਿੱਖ ਆਪਣਾ ਕਿਵੇਂ ਸੁਵਾਰਨਾ ਹੈ। ਮੈਂ ਤੇ ਬੇਨਤੀ ਆਖਦਾ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਨਾ ਸਾਡੀ ਕੌਮ ਦੇ, ਜਿਨ੍ਹਾਂ ਨੂੰ ਹਜੇ ਦੁਨੀਆਂਦਾਰੀ ਦੀ ਸਮਝ ਕੋਈ ਨਹੀਂ, ਇਹ ਕੀ ਕੁਝ ਵਰਤਾਰੇ ਵਰਤਦੇ ਆ, ਅਸੀਂ ਉਹਨਾਂ ਲਈ ਕੀ ਦੇ ਕੇ ਚੱਲੇ ਹਾਂ। ਸਾਡੇ ਲੋਕਾਂ ਨੂੰ ਚਾਹੀਦਾ, ਭਾਵੇਂ ਰਾਜਨੀਤਿਕ ਨੇ ਭਾਵੇਂ ਧਾਰਮਿਕ ਆਗੂ ਨੇ, ਕਿ ਅਸੀਂ ਜਿਹੜੇ ਬੱਚੇ ਨਿੱਕੇ ਨੇ ਸਾਡੀ ਕੌਮ ਦੇ, ਜਾਂ ਜਿਨ੍ਹਾਂ ਨੇ ਮਾਵਾਂ ਦੀਆਂ ਕੁੱਖਾਂ ਤੋਂ ਹਜੇ ਜਨਮ ਲੈਣਾ, ਉਹਨਾਂ ਦੇ ਭਵਿੱਖ ਲਈ ਕੀ ਕੁਝ ਕਰਕੇ ਚੱਲੇ, ਕੀ ਉਹਨਾਂ ਦਾ ਸਮਾਜਿਕ ਆਰਥਿਕ ਰਾਜਨੀਤਿਕ ਤੇ ਧਾਰਮਿਕ ਪੱਖ ਸਵਾਰ ਕੇ ਚੱਲੇ ਹਾਂ, ਜਾਂ ਅਸੀਂ ਵਿਗਾੜ ਕੇ ਚੱਲੇ ਹਾਂ। ਤੇ ਜੇ ਤੇ ਕੋਈ ਭਲੇ ਦੀ ਗੱਲ ਕਰਦਾ, ਸਵਾਰਨ ਦੀ ਗੱਲ ਕਰਦਾ, ਉਹ ਗੁਰੂ ਦੀ ਬਖਸ਼ਿਸ਼ ਲਏਗਾ, ਰਹਿਮਤ ਲਏਗਾ। ਖਿਮਾ ਕਰੋ, ਜਿਹੜਾ ਇਸ ਪੰਥ ਨਾਲ ਕਿਸੇ ਵੀ ਪਦਵੀ ਤੇ ਬਹਿ ਕੇ ਗਦਾਰੀ ਕਰੇਗਾ ਉਹ ਦੁੱਖ ਜ਼ਰੂਰ ਭੋਗੇਗਾ। ਇੱਥੇ ਮਹਾਰਾਜ ਨੇ ਕਿਹਾ, ਕਹਿਣ ਲੱਗੇ ਛਲ ਕਰਦੇ ਆ ਜਿਹੜੇ ਰਾਜਨੀਤਿਕ ਤੁਰਕ, ਕਦੀ ਉਹ ਬਲ ਕਰਕੇ ਸਿੱਖਾਂ ਨੂੰ ਦਬਾਉਂਦੇ ਆ, ਤੇ ਕਦੀ ਉਹ ਗਰੀਬੀ ਧਾਰਨ ਕਰਦੇ ਨੇ, ਛਲ ਕਪਟ ਕਰਦੇ ਹਨ।
1: ਸੋ ਸਬਦ ਖਾਸੇ ਭੇਤ।
0: ਹੁਣ ਅੱਗੇ ਕੀ ਕਿਹਾ, ਇਹ ਪੰਕਤੀ ਸੁਣਿਆ ਕਰੋ। ਵੈਸੇ ਜਿਹੜੀ ਇਹ ਕਥਾ ਹੈ ਨਾ, ਇਹਦੇ ਵਿੱਚ ਪੰਕਤੀ ਦੀ ਅਰਥ ਹੁੰਦੇ ਨੇ। ਹੁਣ ਭਾਈ ਸ਼ਵੇਕ ਸਿੰਘ ਕੀ ਕਰ ਰਿਹਾ, ਕਹਿਣ ਲੱਗੇ ਸੋ ਸਭ ਦਏ ਖਾਲਸੇ ਭੇਤ। ਤੁਰਕ ਛਲ ਕਰ ਰਹੇ ਨੇ ਜਾਂ ਬਲ ਕਰ ਰਹੇ ਨੇ, ਸਾਰਾ ਭੇਤ ਜੰਗਲਾਂ ਵਿੱਚ ਬੈਠੇ ਖਾਲਸੇ ਨੂੰ ਦੇ ਰਿਹਾ। ਹੈ ਤੇ ਰਾਜਨੀਤੀ ਚ ਹੈ ਨਾ, ਰਾਜਨੀਤੀ ਚ ਰਹਿ ਕੇ ਵੀ, ਸਰਕਾਰੀ ਠੇਕੇਦਾਰ ਰਹਿ ਕੇ ਵੀ ਉਹ ਸਿੱਖਾਂ ਨੂੰ ਜੰਗਲਾਂ ਵਿੱਚ ਬੈਠਿਆਂ ਭੇਦ ਦੱਸ ਦਿੰਦਾ ਵੀ ਇਹਨਾਂ ਤੁਰਕਾਂ ਦਾ ਅਗਲਾ ਕੀ ਵਿਚਾਰ ਹੈ।
1: ਉਤੋਂ ਪੰਥ ਸੋ ਅਤ ਵੱਡ ਹੇਤ,
0: ਕਹਿਣ ਲੱਗੇ ਉਹ ਪੰਥ ਨਾਲ ਬਹੁਤਾ ਨੇਹ ਕਰਦਾ ਭਾਈ ਸ਼ਵੇਗ ਸਿੰਘ, ਉਹਦੀ ਅੰਦਰੋਂ ਬਹੁਤੀ ਪ੍ਰੇਮ ਹੈ, ਪ੍ਰੀਤ ਹੈ ਆਪਣੇ ਪੰਥ ਨਾਲ।
1: ਪੰਥ ਖਾਤਰ ਤਨ ਮਨ ਧਨ ਲਾਵੇ,
0: ਭਾਈ ਸਾਹਿਬ ਭਾਈ ਰਤਨ ਸਿੰਘ ਪੰਗੂ ਕਹਿੰਦੇ ਨੇ ਉਹ ਪੰਥ ਖਾਤਰ ਆਪਣਾ ਤਨ ਮਨ ਧਨ ਸਭ ਕੁਝ ਕੁਰਬਾਨ ਕਰਦਾ ਹੈ। ਹੁਣ ਸਭ ਕੁਝ ਕੁਰਬਾਨ ਕਰਨ ਦਾ ਭਾਵ ਸਿੱਖ ਦਾ ਉਂਜ ਸੁਭਾਅ, ਸਿੱਖ ਦਾ ਜੀਵਨ ਚਾਹੀਦਾ ਵੀ ਹੈ। ਆ ਇੱਕ ਵਚਨ ਆਨੰਦ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਰੋਜ਼ਾਨਾ ਨਿਤਨੇਮ ਅੰਦਰ, ਉਹ ਸ਼ਬਦ ਆਉਂਦਾ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਇਹਦੇ ਅਰਥ ਨੇ ਕਿ ਇਹ ਸੰਤ ਜਨੋ ਆਓ ਆਪਾਂ ਰਲ ਮਿਲ ਬਹਿ ਕੇ ਉਸ ਇਕੱਠ ਪਰਮਾਤਮਾ ਵਾਹਿਗੁਰੂ ਦੇ ਘਰ ਦੀ ਵਿਚਾਰ ਕਰੀਏ, ਉਹਦੀ ਪ੍ਰਾਪਤੀ ਕਿਵੇਂ ਹੋਵੇ। ਤੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਮਹਾਰਾਜ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੈ, ਤੇ ਮਹਾਰਾਜ ਨੇ ਇੱਕ ਵਚਨ ਵਰਤਿਆ ਤਨ ਮਨ ਧਨ ਸਭ ਬੋਲੋਗੇ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਜਦੋਂ ਤੂੰ ਆਪਣਾ ਤਨ ਮਨ ਧਨ ਗੁਰੂ ਨੂੰ ਭੇਟ ਕਰੇਗਾ। ਹੁਣ ਤਨ ਭੇਟ ਕਰਨਾ ਕੀ ਆ, ਤਨ ਭੇਟ ਕਰਨ ਦਾ ਭਾਵ ਹੈ ਕਿ ਤੇਰੇ ਸਰੀਰ ਦੇ ਜਿੰਨੇ ਇੰਦਰੇ ਨੇ ਉਹ ਇੰਦਰੇ ਗੁਰੂ ਆਸ਼ੇ ਮੁਤਾਬਕ ਆਪਣੇ ਕਰਮ ਕਰਨ। ਸਮਝੋ ਮੇਰੀ ਬੇਨਤੀ ਨੂੰ ਕਿ ਅੱਖਾਂ ਨਾਲ ਉਹ ਵੇਖ ਜੋ ਗੁਰੂ ਕਹਿੰਦਾ, ਭਾਵ ਇਹਦੇ ਨਾਲ ਮੈਲੀ ਵਿਚਾਰ ਮੈਲਾਂ ਨਾ ਨਜ਼ਰ ਮੈਲਾਂ ਨਾ ਦੇਖ, ਕੰਨਾਂ ਨਾਲ ਮਾੜੇ ਸ਼ਬਦ ਨਾ ਸੁਣ, ਰਸਨਾਂ ਨਾਲ ਕੌੜਾ ਨਾ ਬੋਲ, ਹੱਥਾਂ ਨਾਲ ਮਾੜਾ ਨਾ ਕਰ, ਪੈਰਾਂ ਨਾਲ ਮਾੜੀਆਂ ਥਾਵਾਂ ਤੇ ਚੱਲ ਕੇ ਨਾ ਜਾ। ਇਹ ਗੁਰੂ ਨੂੰ ਤਨ ਭੇਟ ਕਰਨਾ ਹੈ, ਗੁਰੂ ਆਸ਼ੇ ਮੁਤਾਬਕ ਤੁਰਨਾ। ਮਨ ਭੇਟ ਕਰਨ ਦਾ ਭਾਵ ਤੂੰ ਮਨ ਕਰਕੇ ਗੁਰੂ ਨੂੰ ਆਪਣਾ ਆਪ ਸਮਰਪਣ ਕਰਕੇ ਰੱਖ। ਤੇ ਅੱਗੇ ਫਿਰ ਧਨ ਕਿਹਾ, ਧਨ ਦਾ ਅਰਥ ਹੈ ਤੂੰ ਆਪਣੀ ਕਿਰਤ ਕਮਾਈ ਕਰਦੇ ਗੁਰੂ ਦੇ ਨਾਂ ਤੇ, ਘਾਲ ਖਾਏ ਕਿ ਚਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਕਿਸੇ ਲੋੜਵੰਦ ਦੀ ਸੇਵਾ ਕਰ। ਮਹਾਰਾਜ ਨੇ ਇੱਥੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਹੜਾ ਭਾਈ ਸ਼ਵੇਗ ਸਿੰਘ ਹੈ ਉਹ ਖਾਲਸੇ ਨਾਲ ਪ੍ਰੀਤ ਰੱਖਦਾ, ਪੰਥ ਦਾ ਭਲਾ ਚਾਹੁੰਦਾ ਤੇ ਪੰਥ ਖਾਤਰ ਉਹ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰਦਾ ਹੈ।
1: ਨੈ ਪੁੱਤਰ ਪੋਤਰੇ ਕੇ ਹੇਤ ਰਖਾਵੇ,
0: ਇੱਥੋਂ ਤੱਕ ਭਾਈ ਸਾਹਿਬ ਕਹਿੰਦੇ ਉਹਦੀ ਆਪਣੇ ਪਰਿਵਾਰ ਵਿੱਚ ਪ੍ਰੀਤ ਨਹੀਂ ਇੰਨੀ, ਉਹ ਪੁੱਤਰ ਪੋਤਰਿਆਂ ਨਾਲ ਕੋਈ ਬੋਹ ਨਹੀਂ, ਪਰ ਉਹਦੀ ਪ੍ਰੀਤ ਆਪਣੇ ਪੰਥ ਤੇ ਗੁਰੂ

0: ਫਿਰ ਭਾਈ ਸਾਹਿਬ ਕਹਿੰਦੇ ਜਿਹੜੇ ਸ਼ਵੇਗ ਸਿੰਘ ਨੇ ਜੰਬਰ ਪਿੰਡ ਦੇ ਰਹਿਣ ਵਾਲੇ ਨੇ, ਉਹ ਜਪੀ ਨੇ, ਉਹ ਤਪੀ ਨੇ, ਤੀਜਾ ਸ਼ਬਦ ਵਰਤਿਆ ਹੱਠ ਧਾਰ ਤੇ ਬੜੇ ਹਠੀ ਨੇ। ਹੁਣ ਤਿੰਨ ਸ਼ਬਦ ਬੜੇ ਕੀਮਤੀ ਨੇ। ਜਪੀ ਦਾ ਅਰਥ ਹੋ ਗਿਆ ਉਹ ਅੰਮ੍ਰਿਤ ਵੇਲਾ ਸਾਮਣ ਵਾਲੇ, ਗੁਰੂ ਦੀ ਅੰਮ੍ਰਿਤ ਬਾਣੀ ਪੜਨ ਵਾਲੇ, ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਨੇ। ਉਹਨਾਂ ਦਾ ਕੋਲ ਜਪ ਤਪੇ ਸਿੱਖੀ ਦੀ ਕਮਾਈ ਹੈ ਉਹਨਾਂ ਕੋਲ, ਤੇ ਉਹ ਹੱਠ ਕਰਕੇ ਭਾਵ ਉਹ ਪਰਪੱਕ ਨੇ, ਦ੍ਰਿੜ ਇਰਾਦੇ ਦੇ ਮਾਲਕ ਨੇ। ਤਿੰਨੋਂ ਬਿਰਤੀਆਂ ਭਾਈ ਸ਼ਵੇਗ ਸਿੰਘ ਜੀ ਦੇ ਕੋਲ ਨੇ। ਇਹ ਸਿੱਖ ਨੂੰ ਉਂਝ ਮਹਾਰਾਜ ਨੇ ਕਿਹਾ ਹੀ ਹੈ, ਆਪਾਂ ਸਿੱਖ ਦੀ ਪਰਿਭਾਸ਼ਾ ਜਦੋਂ ਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਵਰਤਿਆ, ਤੁਹਾਨੂੰ ਸਾਰਿਆਂ ਨੂੰ ਚੇਤਾ ਹੋਏਗਾ, ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਿੱਖ ਦਾ ਜੀਵਨ ਕੀ ਹੈ? ਸਿੱਖ ਦੀ ਸਭ ਤੋਂ ਪਹਿਲੀ ਗੱਲ, ਉਹ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਤੇ ਆਉਂਦਾ ਹੈ। ਭਾਈ ਵੀਰ ਸਿੰਘ ਇੱਕ ਗੱਲ ਕਹਿੰਦੇ ਸਨ, ਭਾਈ ਵੀਰ ਸਿੰਘ ਕਹਿੰਦੇ ਸਨ, ਸਿੱਖ ਹੈ ਨਾ ਜਿਹੜਾ ਉਹ ਆਪਣੇ ਮੰਜੇ ਬੈੱਡ ਪਲੰਘ ਤੇ ਪਿਆ ਹੈ, ਨੇਤਰ ਖੁੱਲਣ ਦੀ ਦੇਰ ਇਹ ਸਭ ਤੋਂ ਪਹਿਲਾਂ ਦੋ ਕੰਮ ਕਰਦਾ। ਇਹ ਇੱਕ ਉਹ ਆਪਣੀ ਦਸਤਾਰ ਸੰਭਾਲਦਾ, ਰਾਤ ਨੂੰ ਵੇਸਲੇ ਪੰਨ ਵਿੱਚ ਉਤਰ ਵੀ ਸਕਦੀ ਆ, ਤੇ ਦੂਜਾ ਮੁੱਖ ਵਿੱਚੋਂ ਵਾਹਿਗੁਰੂ ਦਾ ਸ਼ਬਦ ਬੋਲਦਾ। ਗੁਰੂ ਰਾਮਦਾਸ ਜੀ ਨੇ ਕਿਹਾ, ਕਹਿ ਲੱਗੇ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹੁਣ ਇੱਥੇ ਸ਼ਬਦ ਕੀ ਕਿਹਾ? ਕਹਿੰਦੇ ਸਿੱਖ ਉਦਮ ਕਰਦਾ, ਦੋ ਤਰ੍ਹਾਂ ਦਾ ਇਸ਼ਨਾਨ ਕਰਦਾ। ਮਹਾਰਾਜ ਨੇ ਬਚਨ ਵਰਤਿਆ, ਤੁਸੀਂ ਪੰਕਤੀ ਨੂੰ ਸਮਝੋ। ਇੱਕ ਤੇ ਦੁਨੀਆਦਾਰ ਜਿਵੇਂ ਲੋਕ ਤਨ ਦਾ ਇਸ਼ਨਾਨ ਪਾਣੀ ਨਾਲ ਕਰਦੇ ਆ, ਸਿੱਖ ਵੀ ਤਨ ਦਾ ਇਸ਼ਨਾਨ ਪਾਣੀ ਨਾਲ ਕਰਦਾ। ਦੂਜਾ ਜਿਹੜਾ ਗੁਰੂ ਕਾ ਸਿੱਖ ਆ ਨਾ, ਉਹ ਆਪਣੇ ਮਨ ਅੰਤਰ ਆਤਮੇ ਦਾ ਅੰਮ੍ਰਿਤ ਬਾਣੀ ਨਾਮ ਨਾਲ ਇਸ਼ਨਾਨ ਕਰਦਾ। ਅੰਦਰ ਦੀ ਮਹਿਲ ਤੇ ਬਾਣੀ ਨਾਮ ਨਾਲ ਉਤਰਨੀ ਆ। ਇੱਥੇ ਮਹਾਰਾਜ ਨੇ ਕਿਹਾ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਇੱਕ ਸ਼ਬਦ ਆ ਗਿਆ ਵੀ ਉਹਨੇ ਤਨ ਦਾ ਇਸ਼ਨਾਨ ਕਰ ਲਿਆ। ਦੂਜਾ ਸ਼ਬਦ ਆਇਆ ਅੰਮ੍ਰਿਤ ਸਰ ਨਾਵੈ, ਉਹ ਅੰਮ੍ਰਿਤ ਨਾਮ ਨਾਲ ਅੰਮ੍ਰਿਤ ਬਾਣੀ ਨਾਲ ਆਪਣੇ ਅੰਤਰ ਆਤਮੇ ਦਾ ਇਸ਼ਨਾਨ ਕਰਦਾ। ਫਿਰ ਮਹਾਰਾਜ ਨੇ ਅੱਗੇ ਇੱਕ ਬਚਨ ਵਰਤਿਆ, ਕਹਿਣ ਲੱਗੇ ਸਿੱਖ ਦਾ ਸੁਭਾਅ ਤੇ ਅਜਿਹਾ ਹੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਆਹ ਸਿੱਖ ਦਾ ਜੀਵਨ ਹੈ। ਮਹਾਰਾਜ ਕਹਿੰਦੇ ਉਹ ਬਾਣੀ ਗਾਉਂਦਾ ਹਰ ਵੇਲੇ, ਉਹਦਾ ਸੁਭਾਅ ਹੈ ਜਿੱਥੇ ਬਹਿੰਦਾ ਉੱਠਦਾ ਉੱਥੇ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ। ਇਹ ਸਿੱਖ ਦਾ ਜੀਵਨ ਹੈ। ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਆਖਣਾ, ਜਿਵੇਂ ਆਪਾਂ ਆਖਦੇ ਇਹ ਬੰਦਾ ਜਿੱਥੇ ਬਹੇਗਾ ਇਹਨੇ ਨਿੰਦਿਆ ਕਰਨੀ ਦਾ ਸੁਭਾਅ ਬਣ ਗਿਆ, ਇਹ ਬੰਦਾ ਜਿੱਥੇ ਬਹੇਗਾ ਇਹਨੇ ਈਰਖਾ ਭਰੀ ਗੱਲ ਕਰਨੀ ਆ, ਇਹ ਜਿੱਥੇ ਬਹੇਗਾ ਇਹਨੇ ਵਿਸ਼ੇ ਵਿਕਾਰਾਂ ਦੀ ਗੱਲ ਕਰਨੀ ਆ। ਇਹ ਦੁਨਿਆਵੀ ਬੰਦਿਆਂ ਦੇ ਕਰਮ ਨੇ, ਪਰ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਵਿਸ਼ਈ ਨਸ਼ਈ ਬੰਦੇ, ਚੁਗਲਖੋਰ, ਨਿੰਦਿਆ ਕਰਨ ਵਾਲੇ, ਈਰਖਾ ਕਰਨ ਵਾਲੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਨੇ, ਗੁਰੂ ਕੇ ਸਿੱਖ ਦਾ ਸੁਭਾਅ ਜਿੱਥੇ ਬਹਿੰਦਾ ਉੱਠਦਾ ਉੱਥੇ ਨਾਮ ਵਿੱਚ ਲੱਗਿਆ ਹੋਇਆ। ਸਿੱਖ ਦਾ ਜੀਵਨ ਅਜਿਹਾ। ਇੱਥੇ ਮਹਾਰਾਜ ਨੇ ਕਿਹਾ ਜੀ, ਇੱਥੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਜਿਹੜੇ ਭਾਈ ਸ਼ਵੇਗ ਸਿੰਘ ਨੇ ਉਹ ਬੜੇ ਜਪ ਤਪ ਵਾਲੇ ਨੇ, ਬੜੇ ਹੱਥੀ ਸਿੱਖ ਨੇ, ਬਾਣੀ ਪੜਨ ਵਾਲੇ ਗੁਰੂ ਕੇ ਮਹਾਨ ਸਿੱਖ ਹਨ।
1: ਜੈਸੀ ਕਿਨੀ ਤਰਕ ਨੇ ਸੋ ਆਪ ਸੁਣੋ ਵਿਚਾਰਾ।
0: ਕਹਿੰਦੇ ਤੁਰਕਾਂ ਨੇ ਜਿਵੇਂ ਭਾਈ ਸ਼ਵੇਗ ਸਿੰਘ ਜੀ ਨਾਲ ਵਰਤਾਰਾ ਵਰਤਾਇਆ, ਹੁਣ ਕਹਿ ਲੱਗੇ ਤੁਸੀਂ ਚਿੱਤ ਲਾ ਕੇ ਇਹ ਵਿਚਾਰ ਸੁਣਨਾ ਕਰੋ।
1: ਚੌਪਈ ਸ਼ਵੇਗ ਸਿੰਘ ਪਾੜੋ ਜੰਬਰੋ ਮੰਗਾਇਆ।
0: ਕਹਿੰਦੇ ਜਕਰੀਏ ਖਾਨ ਵਰਗੇ ਵਕਤੀ ਉਹਨਾਂ ਤੁਰਕਾਂ ਨੇ ਜੰਬਰ ਪਿੰਡ ਤੋਂ ਭਾਈ ਸ਼ਵੇਗ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰਕੇ ਆਪਣੇ ਕੋਲ ਲਾਹੌਰ ਬੁਲਾਇਆ ਹੈ।
1: ਜਿਸਕਾ ਬੇਟਾ ਸਾਥ ਫੜਾਇਆ।
0: ਕੱਲਾ ਭਾਈ ਸ਼ਵੇਗ ਸਿੰਘ ਨੂੰ ਨਹੀਂ ਲੈ ਕੇ ਆਏ, ਨਾਲ ਉਹਦਾ ਬੇਟਾ ਵੀ ਲੈ ਕੇ ਆਏ। ਕੀ ਨਾਮ ਬੇਟੇ ਦਾ? ਸ਼ਬਾਜ ਸਿੰਘ। ਉਹਨੂੰ ਵੀ ਨਾਲ ਪਕੜ ਕੇ, ਦੋਨਾਂ ਪਿਤਾ ਤੇ ਪੁੱਤਰ ਨੂੰ ਪਕੜ ਕੇ ਲਾਹੌਰ ਲੈ ਕੇ ਆਏ ਹਨ।
1: ਕਹਿਓ ਨਵਾਬ ਤੁਮ ਆਵੋ ਦੀਨਾ।
0: ਹੁਣੇ ਨਵਾਬ ਆਖਦਾ ਹੈ ਵੀ ਹੇ ਭਾਈ ਸ਼ਵੇਗ ਸਿੰਘ ਜੀ, ਤੇ ਸ਼ਹਿਬਾਜ ਸਿੰਘ ਜੀ ਤੁਸੀਂ ਸਾਡੇ ਧਰਮ ਵਿੱਚ ਆ ਜਾਣਾ ਕਰੋ, ਸਾਡੇ ਧਰਮ ਨੂੰ ਅਪਣਾ ਲੈਣਾ ਕਰੋ।
1: ਲੇਵੋ ਦਾਮ ਓ ਕਾਮ ਜ਼ਮੀਨ,
0: ਤੇ ਤੁਹਾਨੂੰ ਜਿੰਨੇ ਦਾਮ ਟਕੇ ਚਾਹੀਦੇ ਨੇ, ਧਨ ਚਾਹੀਦਾ ਜਾਂ ਜ਼ਮੀਨ ਚਾਹੀਦੀ ਆ, ਉਹ ਅਸੀਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ।
1: ਨਹੀਂ ਤੋਂ ਮਰਨੋ ਕਰ ਮਨਜ਼ੂਰ,
0: ਜੇ ਤੁਸੀਂ ਸਾਡੇ ਧਰਮ ਚ ਨਹੀਂ ਆਓਗੇ, ਭਾਵ ਇਸਲਾਮ ਧਾਰਨ ਨਹੀਂ ਕਰੋਗੇ, ਫਿਰ ਤੁਸੀਂ ਮੌਤ ਨੂੰ ਮਨਜ਼ੂਰ ਕਰੋ, ਜਾਂ ਤੁਸੀਂ ਸਾਡੇ ਧਰਮ ਵਿੱਚ ਆ ਜਾਓ, ਤੁਹਾਨੂੰ ਅਸੀਂ ਜ਼ਮੀਨ ਧਨ ਪਦਾਰਥ ਦਿਆਂਗੇ, ਤੇ ਨਹੀਂ ਫਿਰ ਮੌਤ ਨੂੰ ਮਨਜ਼ੂਰ ਕਰ ਲੈਣਾ ਕਰੋ।
1: ਚੜੋ ਚਰਕ ਗਿਰ ਹੋਵੋ ਚੂਰਾ,
0: ਜੇ ਸਾਡੇ ਧਰਮ ਵਿੱਚ ਨਹੀਂ ਆਓਗੇ ਭਾਈ ਸ਼ਵੇਕ ਸਿੰਘ ਜੀ, ਫਿਰ ਤੁਹਾਨੂੰ ਅਸੀਂ ਚਰਖੜੀ ਤੇ ਚਾੜ ਕੇ ਚੂਰ ਕਰ ਦੇਵਾਂਗੇ, ਪਾ ਮੌਤ ਦੇ ਘਾਟ ਉਤਾਰ ਦੇਵਾਂਗੇ।
1: ਸ਼ਬੇ ਸਿੰਘ ਤਬ ਕੁਰਨਸ ਕਰੀ,
0: ਭਾਈ ਸ਼ਵੇਕ ਸਿੰਘ ਨੇ ਇੱਥੇ ਸ਼ਬਦ ਵਰਤਿਆ ਸ਼ਵੇਕ ਸਿੰਘ ਤਬ ਕੁਰਨਸ ਕਰੀ, ਕੁਰਨਸ ਦਾ ਅਰਥ ਚਰਖੜੀ ਨੂੰ ਨਮਸਕਾਰ ਕੀਤੀ। ਭਾਈ ਸ਼ਵੇਕ ਸਿੰਘ ਜੀ ਨੇ ਫਿਰ ਚਰਖੜੀ ਨੂੰ ਨਮਸਕਾਰ ਕੀਤੀ ਹੈ।
1: ਤਨ ਚਰਖੜੀ ਤਨ ਯਹਿ ਘੜੀ,
0: ਤੇ ਸ਼ਬਦ ਵਰਤਿਆ ਵੀ ਇਹ ਚਰਖੜੀ ਧਨ ਹੈ ਤੇ ਧਨ ਇਹ ਘੜੀ ਆ ਗਈ, ਅੱਜ ਮੇਰੀ ਧਰਮ ਦੀ ਪ੍ਰੀਖਿਆ ਹੋਣ ਲੱਗੀ ਆ, ਭਾਵ ਮੈਂ ਗੁਰੂ ਨਾਲ ਪ੍ਰੀਤ ਰੱਖਣੀ ਆ, ਇਹ ਚਰਖੜੀ ਧਨ ਹੈ ਤੇ ਧਨ ਇਹ ਘੜੀ ਆਈ ਹੈ ਮੇਰੇ ਲਈ।
1: ਚਹਾੜ ਚਰਖੜੀ ਹਮੈ ਗਿਰਾਵੋ,
0: ਹੁਣ ਭਾਈ ਸ਼ਵੇਕ ਸਿੰਘ ਕਹਿੰਦੇ ਨੇ ਉਸ ਵਕਤੀ ਨਵਾਬ ਨੂੰ ਕਿ ਇਹ ਨਵਾਬ ਜੀ ਸਾਨੂੰ ਚਰਖੜੀ ਤੇ ਜਲਦੀ ਨਾਲ ਚਾੜ ਕੇ ਸਾਨੂੰ ਸ਼ਹੀਦ ਕਰ ਦੇਣਾ ਕਰੋ।
1: ਸੋ ਅਬ ਹਮ ਕੋ ਢੀਲ ਨਾ ਲਾਵੋ,
0: ਸਾਨੂੰ ਸ਼ਹੀਦ ਕਰਨ ਲੱਗਿਆਂ ਢਿੱਲ ਨਾ ਲਾਓ, ਭਾਵ ਜਲਦੀ ਕਰਨਾ ਕਰੋ।
1: ਹਮ ਤੋ ਗੁਰ ਕੇ ਸਿੱਖ ਸਿਧਾਵੈ,
0: ਅਸੀਂ ਤੇ ਗੁਰੂ ਨਾਨਕ ਦੇ ਦਰ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਅਖਵਾਉਂਦੇ ਹਾਂ।
1: ਗੁਰ ਕੇ ਹੇਠ ਪ੍ਰਾਨ ਭਲ ਜਾਵੈ,
0: ਜੇ ਗੁਰੂ ਦੇ ਲਈ ਸਾਡਾ ਆਪਾ ਕੁਰਬਾਨ ਹੋ ਜਾਏ, ਅਸੀਂ ਇਹਨੂੰ ਭਲਾ ਸਮਝਦੇ ਹਾਂ, ਅਸੀਂ ਇਹਨੂੰ ਮਾੜਾ ਨਹੀਂ ਸਮਝਦੇ, ਜੇ ਗੁਰੂ ਦੇ ਦਿੱਤੇ ਧਰਮ ਦੇ ਲਈ ਸਾਡੀ ਕੁਰਬਾਨੀ ਹੋ ਜਾਏ ਅਸੀਂ ਭਲਾ ਸਮਝਦੇ ਹਾਂ।
1: ਧਨ ਨਵਾਬ ਧਨ ਤਬ ਦੀਨਾ,
0: ਨਾਲ ਬਚਨ ਵਰਤਿਆ ਕਹਿਣ ਲੱਗੇ ਐ ਨਵਾਬ ਜੀ ਤੂੰ ਧਨ ਏ। ਹੁਣ ਭਾਈ ਸ਼ਵੇਕ ਸਿੰਘ ਉਹਨੂੰ ਇਸ ਰੂਪ ਚ ਤਾਂ ਕਹਿ ਰਹੇ ਨੇ ਵੀ ਤੂੰ ਵਕਤ ਬਣਾ ਦਿੱਤਾ ਸ਼ਹਾਦਤ ਵਾਲਾ, ਕਹਿਣ ਲੱਗੇ ਤੂੰ ਧਨ ਏ, ਤੇਰਾ ਧਰਮ ਵੀ ਧਨ ਹੈ,
1: ਆਦਲ ਹੈ ਤੂੰ ਬੜੋ ਪ੍ਰਵੀਨਾ।
0: ਭਾਈ ਸ਼ਵੇਕ ਸਿੰਘ ਕਹਿੰਦੇ ਤੈਨੂੰ ਬੜਾ ਵੱਡਾ ਇਨਸਾਫ ਕਰਨਾ ਆਉਂਦਾ, ਤੇਰੇ ਵਰਗਾ ਸਿਆਣਾ ਬੰਦਾ ਕੋਈ ਨਹੀਂ ਹੈ।
1: ਬੰਨੋ ਡਰ ਹਮ ਦੀਨ ਮੈਂ ਕਰੋ,
0: ਕਹਿਣ ਲੱਗੇ ਮੈਨੂੰ ਮੌਤ ਦਾ ਡਰ ਦੇਖ ਕੇ ਮੇਰੇ ਧਰਮ ਤੋਂ ਛਿੜਕਾਉਣਾ ਚਾਹੁੰਦਾ, ਲਾਂਭੇ ਕਰਨਾ ਚਾਹੁੰਦਾ, ਕਹਿਣ ਲੱਗੇ ਤੇਰੇ ਵਰਗਾ ਕੋਈ ਸਿਆਣਾ ਬੰਦਾ ਨਹੀਂ, ਜਿਵੇਂ ਆਪਾਂ ਕਿਸੇ ਨੂੰ ਸ਼ਰਮਿੰਦਾ ਕਰਕੇ ਆਖਦੇ ਹਾਂ ਵੀ ਤੂੰ ਇਹ ਚਾਹੁੰਦਾ ਮੈਂ ਆਪਣੇ ਇਮਾਨ ਤੋਂ ਡਿੱਗ ਜਾਵਾਂ। ਭਾਈ ਸ਼ਵੇਕ ਸਿੰਘ ਕਹਿੰਦੇ ਭਾਈ ਤੂੰ ਡਰ ਦੇਖ ਕੇ ਮੌਤ ਦਾ ਮੈਨੂੰ ਧਰਮ ਤੋਂ ਡਲਾਉਣਾ ਚਾਹੁੰਦਾ ਹੈ।
1: ਹੋਏ ਦਿਨ ਮੈਂ ਫਿਰ ਨੈ
0: ਮਹੋ, ਹੁਣ ਉਹਨੇ ਇੱਕ ਸ਼ਬਦ ਵਰਤਿਆ ਭਾਈ ਸ਼ਵੇਕ ਸਿੰਘ ਨੇ ਜ਼ਕਰੀਏ ਖਾਨ ਨੂੰ, ਕਹਿਣ ਲੱਗੇ ਜੇ ਮੈਂ ਤੇਰਾ ਧਰਮ ਧਾਰਨ ਕਰ ਲਵਾਂ ਕੀ ਫਿਰ ਮੇਰੇ ਤੇ ਮੌਤ ਨਹੀਂ ਆਵੇਗੀ, ਪਾ ਫਿਰ ਮੈਂ ਮੌਤ ਦੇ ਮੂੰਹ ਵਿੱਚੋਂ ਬਚ ਜਾਵਾਂਗਾ।
1: ਜੋ ਫਿਰ ਵੀ ਸਿਰ ਮਰਨੋ
0: ਰਹਿ, ਭਾਈ ਸਾਹਿਬ ਕਹਿੰਦੇ ਜੇ ਫਿਰ ਵੀ ਮੈਨੂੰ ਮੌਤ ਨੇ ਘੇਰਨਾ, ਪਾ ਮੈਂ ਇਸਲਾਮ ਕਬੂਲ ਵੀ ਕਰ ਲਵਾਂ, ਮੌਤ ਤੇ ਮੇਰੇ ਸਿਰ ਤੋਂ ਫਿਰ ਵੀ ਨਹੀਂ ਹਟਣੀ, ਪਾ ਮੈਨੂੰ ਮੌਤ ਦਾ ਡਰ ਨਾ ਦੇ, ਇਹ ਮੌਤ ਤਾਂ ਆਏਗੀ ਆਏਗੀ, ਅੱਜ ਨਹੀਂ ਤੇ ਕੱਲ ਆਏਗੀ, ਪਰ ਜੇ ਮੈਂ ਤੇਰਾ ਧਰਮ ਧਾਰਨ ਵੀ ਕਰ ਲਵਾਂ ਮੌਤ ਦਾ ਭੈ ਤੇ ਫਿਰ ਵੀ ਬਣਿਆ ਰਹਿਣਾ, ਪਾ ਮੌਤ ਨੇ ਤੇ ਫਿਰ ਵੀ ਆਉਣਾ ਹੈ।
1: ਇਸ ਜੀਵਨ ਕਿਉ ਹਮ ਤਜ ਬਹਿ,
0: ਇਸ ਕਾਰਨ ਮੈਂ ਇਸ ਜੀਵਨ ਅੰਦਰ ਆਪਣਾ ਧਰਮ ਨਹੀਂ ਤਿਆਗ ਸਕਦਾ, ਪਾ ਮੈਨੂੰ ਮੌਤ ਦਾ ਡਰਾਵਾ ਨਾ ਦੇ, ਮੌਤ ਤੇਰੇ ਧਰਮ ਵਿੱਚ ਵੀ ਆਏਗੀ ਤੇ ਮੈਂ ਆਪਣੇ ਧਰਮ ਤੋਂ ਨਹੀਂ ਡੋਲਾਂਗਾ।
1: ਮਰਨੋ ਡਰ ਹਮ ਆਵੇਂ ਦੀਨਾ,
0: ਤੂੰ ਮੈਨੂੰ ਧਰਮ ਤੋਂ ਡਲਾਉਣ ਵਾਸਤੇ ਮੌਤ ਦਾ ਭੈ ਨਾ ਦੇਣਾ ਕਰ।
1: ਜੇ ਹੋਏ ਮਰਨੋ ਨਾਹੇ ਕਬੀਨਾ,
0: ਕਹਿਣ ਲੱਗੇ ਇਹ ਮੌਤ ਤੋਂ ਮੈਨੂੰ ਕਿਸੇ ਵੀ ਤਰ੍ਹਾਂ ਦਾ ਭੈ ਨਹੀਂ ਹੈ।
1: ਜੈਸੇ ਤੁਮੇ ਦੀਨ ਹੈ ਪਿਆਰਾ,
0: ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਭਾਈ ਸ਼ਵੇਕ ਸਿੰਘ ਉਹਦੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਨੇ। ਕਹਿਣ ਲੱਗੇ ਐ ਨਵਾਬ, ਜਿਵੇਂ ਤੈਨੂੰ ਤੇਰਾ ਧਰਮ ਪਿਆਰਾ ਹੈ,
1: ਤੈਸੇ ਹੀ ਹੈ ਧਰਮ ਹਮਾਰਾ,
0: ਇਸੇ ਤਰ੍ਹਾਂ ਮੈਨੂੰ ਆਪਣਾ ਧਰਮ ਪਿਆਰਾ ਹੈ, ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਮੈਨੂੰ ਆਪਣਾ ਧਰਮ ਇਸੇ ਤਰ੍ਹਾਂ ਪਿਆਰਾ ਹੈ।
1: ਚਾਰਤ ਰਖੜੀ ਅਬੈ ਮਰਾਵਾਂ,
0: ਕਹਿਣ ਲੱਗੇ ਦੇਰ ਨਾ ਲਾ, ਮੈਨੂੰ ਚਰਖੜੀ ਤੇ ਚਾੜ ਕੇ ਭਾਵੇਂ ਹੁਣੇ ਮੌਤ ਦੇ ਘਾਟ ਉਤਾਰ ਦੇਣਾ ਕਰ,
1: ਮਾਰੋ ਅਬੈ ਨਾ ਦੇਰ ਲਗਾਵਾਂ,
0: ਬਹੁਤੀ ਦੇਰੀ ਨਾ ਲਗਾ, ਬਹੁਤ ਜਲਦੀ ਨਾਲ ਮੈਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦੇਣਾ ਕਰ।
1: ਮੁਸਲਮਾਨ ਹਮ ਹੋਵੇ ਨਾਈ,
0: ਮੈਂ ਕਦੀ ਵੀ ਮੁਸਲਮਾਨ ਧਰਮ ਨੂੰ ਧਾਰਨ ਨਹੀਂ ਕਰਾਂਗਾ,
1: ਧਰਮ ਆਪਣੋ ਸਾਥ ਨਿਭਾਈ,
0: ਮੈਂ ਤੇ ਕੇਸਾਂ ਸਵਾਸਾਂ ਸਾਥ ਆਪਣਾ ਧਰਮ ਹੀ ਨਿਭਾਵਾਂਗਾ, ਆਪਣੇ ਧਰਮ ਵਿੱਚ ਹੀ ਪਰਪੱਕ ਰਹਾਂਗਾ।
1: ਤਬ ਨਵਾਬ ਨੇ ਹੁਕਮ ਸੋ ਕੀਂਦਾ,
0: ਨਵਾਬ ਨੇ ਕ੍ਰੋਧ ਧੋ ਕੇ ਭਾਈ ਸਾਹਿਬ ਕਹਿੰਦੇ ਹੁਕਮ ਕਰ ਦਿੱਤਾ ਹੈ।
1: ਚਾਰਤ ਰਖੜੀ ਸਿੰਘ ਸੋ ਦਿੰਦਾ,
0: ਸ਼ਵੇਕ ਸਿੰਘ ਨੂੰ ਜਲਦੀ ਨਾਲ ਚਰਖੜੀ ਤੇ ਚਾੜ ਦੇਣਾ ਕਰੋ, ਆਪਣੇ ਤੁਰਕਾਂ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਹੈ।
1: ਉੱਚੇ ਚਾੜ ਫਿਰ ਬਹੁਤ ਘੁਮਾਇਆ,
0: ਫਿਰ ਭਾਈ ਸਾਹਿਬ ਜੀ ਨੂੰ, ਭਾਈ ਸ਼ਵੇਕ ਸਿੰਘ ਜੀ ਨੂੰ ਚਰਖੜੀ ਤੇ ਚਾੜ ਕੇ ਉਹਨਾਂ ਚਰਖੜੀ ਨੂੰ ਬਹੁਤ ਘੁਮਾਇਆ। ਥੋੜਾ ਜਿਹਾ ਚਰਖੜੀ ਸਮਝੋ ਕਿ ਤੁਸੀਂ ਤਸਵੀਰ ਸਾਰਿਆਂ ਨੇ ਵੇਖੀ ਹੋਏਗੀ, ਆਪਣੇ ਪੰਜਾਬ ਚਰਖੇ ਹੁੰਦੇ ਸਨ, ਪਰ ਚਰਖੇ ਦਾ ਆਕਾਰ ਛੋਟਾ ਹੈ, ਚਰਖੜੀ ਦਾ ਆਕਾਰ ਵੱਡਾ ਹੁੰਦਾ ਸੀ। ਉਸ ਚਰਖੜੀ ਤੇ ਦੋਨੋਂ ਪਾਸੇ ਤਿੱਖੀਆਂ ਛੁਰੀਆਂ, ਤਿੱਖੇ ਛੁਰੇ ਆਦਿਕ ਸ਼ਸਤਰ ਲੱਗੇ ਹੁੰਦੇ ਸਨ, ਤੇ ਜਦੋਂ ਉਹ ਚੱਲਦੀ ਸੀ ਦੋਨਾਂ ਪਾਸਿਆਂ ਤੋਂ ਘੁਮਾਉਂਦੇ ਸਨ, ਤੇ ਵਿਚਕਾਰ ਉਹਦੇ ਬਹੁਤੀ ਸਪੇਸ ਨਹੀਂ ਸੀ, ਬਹੁਤੀ ਥਾਂ ਨਹੀਂ ਸੀ ਚਰਖੜੀ ਤੇ ਬੰਨਣਾ, ਤੇ ਜਦੋਂ ਚਰਖੜੀ ਨੂੰ ਘੁਮਾਉਣਾ, ਤੇ ਜਦੋਂ ਸਰੀਰ ਵਿਚਕਾਰ ਆਉਂਦਾ ਸੀ, ਤੇ ਉਹ ਤਿੱਖੇ ਛੁਰੇ, ਤਿੱਖੀਆਂ ਛੁਰੀਆਂ ਸਰੀਰ ਵਿੱਚ ਧਸ ਜਾਣੀਆਂ, ਧਸਣ ਤੋਂ ਬਾਅਦ ਜਦੋਂ ਗੇੜਾ ਦੇਣਾ, ਤੇ ਜਦੋਂ ਉਹ ਤਿੱਖੇ ਛੁਰੇ ਨੇ ਬਾਹਰ ਨਿਕਲਣਾ, ਤੇ ਸਰੀਰ ਦੇ ਅੰਗਾਂ ਨੂੰ ਨੋਚ ਦੇਣਾ। ਇੱਥੇ ਹੁਣ ਸ਼ਬਦ ਵਰਤਿਆ ਭਾਈ ਸਾਹਿਬ ਨੇ, ਕਹਿਣ ਲੱਗੇ ਚਾੜ ਚਰਖੜੀ ਗੁਰੂ ਕੇ ਸਿੱਖ ਨੂੰ ਬਹੁਤ ਘੁਮਾਇਆ, ਉਹ ਚਰਖੜੀ ਤੇ ਚਾੜ ਕੇ ਉਹਨੂੰ ਚੰਗੀ ਤਰ੍ਹਾਂ, ਜ਼ਾਲਮਾਂ ਨੇ, ਇਹਨਾਂ ਪਾਪੀਆਂ ਤੁਰਕਾਂ ਨੇ ਚਰਖੜੀ ਨੂੰ ਘੁਮਾਇਆ ਹੈ।
1: ਵਾਹਿਗੁਰੂ ਤਿੰਨ ਨਾਇ ਬੁਲਾਇਆ,
0: ਪਰ ਧੰਨ ਹੈ ਭਾਈ ਸ਼ਵੇਕ ਸਿੰਘ ਜੀ, ਉਹਨਾਂ ਆਪਣੇ ਮੁੱਖ ਵਿੱਚੋਂ ਵਾਹਿਗੁਰੂ ਦਾ ਨਾਮ ਨਹੀਂ ਭੁਲਾਇਆ, ਭਾਵੇਂ ਚਰਖੜੀ ਘੁੰਮ ਰਹੀ ਆ, ਉਹਨਾਂ ਮੁੱਖ ਵਿੱਚੋਂ ਵਾਹਿਗੁਰੂ ਦਾ ਨਾਮ ਉਚਾਰਨ ਕਰ ਰਹੇ ਹਨ।
1: ਜਿਉਂ ਜਿਉਂ ਮੁੱਖ ਤੇ ਗੁਰੂ ਉਚਾਰੇ,
0: ਜਿਵੇਂ ਜਿਵੇਂ ਭਾਈ ਸ਼ਵੇਕ ਸਿੰਘ ਜੀ ਮੁੱਖ ਤੋਂ ਆਪਣੇ ਗੁਰੂ ਦਾ ਨਾਮ ਉਚਾਰਦੇ ਹਨ,
1: ਅਕਾਲ ਅਕਾਲ ਕਰ ਊਚ ਪੁਕਾਰੇ,
0: ਉਸ ਅਕਾਲ ਪੁਰਖ ਦਾ ਨਾਮ ਲੈ ਕੇ ਬੜੀ ਉੱਚੀ ਆਵਾਜ਼ ਅੰਦਰ, ਭਾਵੇਂ ਬਹੁਤ ਤਰ੍ਹਾਂ ਦਾ ਤਸੀਹਾ ਦਿੱਤਾ ਜਾ ਰਿਹਾ ਹੈ, ਪਰ ਭਾਈ ਸ਼ਵੇਕ ਸਿੰਘ ਦੇ ਅੰਤਰ ਆਤਮੇ ਤੋਂ ਉੱਚੀ ਆਵਾਜ਼ ਵਿੱਚ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਨਾਮ ਉਚਾਰ ਰਹੇ ਹਨ।
1: ਸੁਣ ਨਵਾ ਮਨ ਮੈਂ ਬਹੁ ਕੋਪੈ,
0: ਜਦੋਂ ਭਾਈ ਸ਼ਵੇਕ ਸਿੰਘ ਗੁਰੂ ਦਾ, ਪਰਮਾਤਮਾ ਦਾ ਨਾਮ ਲੈਂਦੇ ਨੇ, ਤੇ ਇੱਥੇ ਭਾਈ ਸਾਹਿਬ ਕਹਿੰਦੇ ਇਹ ਸੁਣ ਕੇ ਤੇ ਇਹ ਨਵਾਬ ਬੜਾ ਕ੍ਰੋਧਿਤ ਹੁੰਦਾ ਹੈ, ਬਹੁਤ ਆਪਣੇ ਅੰਤਰ ਆਤਮੇ ਤੋਂ ਕ੍ਰੋਧਿਤ ਹੁੰਦਾ ਹੈ।
1: ਔਰ ਕੁੰਬਾਏ ਕਰਾਵੋ ਚੁੱਪੈ,
0: ਆਪਣੇ ਬੰਦਿਆਂ ਨੂੰ, ਸਿਪਾਹੀਆਂ ਨੂੰ ਫਿਰ ਜ਼ੋਰ ਦੇ ਕੇ ਆਖਦਾ, ਇਹ ਮੁੱਖ ਵਿੱਚੋਂ ਆਪਣੇ ਗੁਰੂ ਦਾ ਨਾਂ ਲੈਂਦਾ, ਇਹਨੂੰ ਜ਼ੋਰ ਦੀ ਹੋਰ ਘੁਮਾਉਣਾ ਕਰੋ।
1: ਤਿਮ ਤਿਮ ਸਿੰਘ ਸੋ ਔਰ ਉਚਾਰੈ,
0: ਫਿਰ ਭਾਈ ਸਾਹਿਬ ਕਹਿੰਦੇ ਜਿਵੇਂ ਚਰਖੜੀ ਤਿਮ ਤਿਮ ਘੁੰਮਦੀ ਆ, ਭਾਈ ਸਾਹਿਬ ਫਿਰ ਮੁੱਖ ਵਿੱਚੋਂ ਗੁਰੂ ਦਾ, ਵਾਹਿਗੁਰੂ ਦਾ ਨਾਮ ਉਚਾਰਦੇ ਹਨ।
1: ਸਤਿਗੁਰ ਨਾਮ ਨੈ ਮਨੋ ਵਿਸਾਰੈ,
0: ਗੁਰੂ ਕੇ ਸਿੱਖ ਨੇ ਗੁਰੂ ਦਾ ਨਾਮ ਆਪਣੀ ਸੁਰਤ ਵਿੱਚੋਂ ਨਹੀਂ

0: ਭਾਈ ਸਾਹਿਬ ਕਹਿੰਦੇ ਚਰਖੜੀ ਤੇ ਘੁਮਾ ਕੇ ਅੱਤ ਦੇ ਤਸੀਹੇ ਦੇ ਕੇ ਫਿਰ ਨਵਾਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜਾਕੋ ਲੇਹੋ ਉਤਾਰ, ਬੰਨਿਆ ਸੀ ਚਰਖੜੀ ਤੇ, ਹੁਣ ਜ਼ਖਮ ਬਹੁਤੇ ਹੋ ਗਏ ਨੇ, ਇੱਕ ਕੰਮ ਕਰੋ ਵੀ ਭਾਈ ਸ਼ਵੇਗ ਸਿੰਘ ਨੂੰ ਚਰਖੜੀ ਤੋਂ ਲਾਹ ਲੈਣਾ ਕਰੋ, ਉਤਾਰ ਲੈਣਾ ਕਰੋ।
1: ਯਾ ਕੇ ਬੇਟੇ ਕੋ ਟੰਗਿਓ ਯਾਹੂ ਕੋ ਜੋ ਦਿਖਾਰਾ,
0: ਹੁਣ ਕੰਮ ਕਰੋ ਇਸ ਚਰਖੜੀ ਤੇ ਇਹਦੇ ਪੁੱਤਰ ਨੂੰ ਬੰਨ ਦੇਣਾ ਕਰੋ। ਪੁੱਤਰ ਦਾ ਨਾਮ ਕੀ ਲਿਆ ਸੀ? ਮੈਂ ਸ਼ਬਾਜ ਸਿੰਘ। ਹੁਣ ਇੱਕ ਕੰਮ ਕਰੋ, ਸ਼ਵੇਗ ਸਿੰਘ ਨੂੰ ਲਾਹ ਲਿਓ, ਉਹਨੂੰ ਚਰਖੜੀ ਤੋਂ ਉਤਾਰਿਆ, ਤੇ ਇਹ ਜ਼ਕਰੀਆ ਖਾਨ ਪਾਪੀ ਨਵਾਬ ਆਪਣੇ ਸਿਪਾਹੀਆਂ ਨੂੰ ਆਖਦਾ ਇਹਦੀ ਜਗ੍ਹਾ ਤੇ ਇਹਦੇ ਪੁੱਤਰ ਨੂੰ ਚਰਖੜੀ ਤੇ ਬੰਨ ਲੈਣਾ ਕਰੋ।
1: ਚੁਪਈ ਤਬ ਚੰਡਾਲਨ ਵੈਸੇ ਕੀਨਾ,
0: ਫਿਰ ਉਹਨਾਂ ਚੰਡਾਲਾਂ ਨੇ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਕੀਤਾ। ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਭਾਈ ਸ਼ਵੇਗ ਸਿੰਘ ਨੂੰ ਉਤਾਰਿਆ ਤੇ ਸ਼ਬਾਜ ਸਿੰਘ ਨੂੰ ਚਰਖੜੀ ਤੇ ਬੰਨਿਆ ਹੈ,
1: ਬਾਂਧ ਟੰਗ ਉਲਟੋ ਕਰ ਦਿੰਦਾ।
0: ਕਹਿਣ ਲੱਗੇ ਚਰਖੜੀ ਤੇ ਭਾਈ ਸ਼ਵੇਗ ਸਿੰਘ ਦੇ ਪੁੱਤਰ ਸ਼ਬਾਜ ਸਿੰਘ ਨੂੰ ਲੱਤਾਂ ਤੋਂ ਪਕੜ ਕੇ ਉਲਟੇ ਢੰਗ ਨਾਲ ਲਟਕਾ ਕੇ ਬੰਨਿਆ ਹੈ।
1: ਚਾਰ ਚਰਖੜੀ ਬਹੁਤ ਘੁਮਾਇਆ,
0: ਚਰਖੜੀ ਤੇ ਚਾੜ ਕੇ ਫਿਰ ਸ਼ਬਾਜ ਸਿੰਘ ਨੂੰ ਬਹੁਤ ਚਰਖੜੀ ਤੇ ਘੁਮਾਇਆ ਹੈ।
1: ਸ਼ਵੇਗ ਸਿੰਘ ਕੋ ਨੈਣ ਦਿਖਾਇਆ,
0: ਆਪਣੇ ਭਾਣੇ ਇਸ ਨਵਾਬ ਨੇ ਸ਼ਵੇਗ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਪੁੱਤਰ ਨੂੰ ਘੁਮਾ ਕੇ ਤੇ ਸ਼ਵੇਗ ਸਿੰਘ ਨੂੰ ਦਿਖਾਇਆ ਵੀ ਜੇ ਤੂੰ ਧਰਮ ਤੋਂ ਨਹੀਂ ਡੋਲੇਗਾ, ਇਸਲਾਮ ਧਾਰਨ ਨਾ ਕਰੇਗਾ, ਤੇ ਤੇਰੇ ਪੁੱਤਰ ਦਾ ਵੀ ਮੈਂ ਅਜਿਹਾ ਹਾਲ ਕਰਾਂਗਾ। ਭਾਈ ਸ਼ਵੇਗ ਸਿੰਘ ਨੂੰ ਉਹਦਾ ਪੁੱਤਰ ਦਿਖਾਇਆ ਹੈ।
1: ਸ਼ਵੇਗ ਸਿੰਘ ਤਬ ਐਸੇ ਕਹੇ,
0: ਪਰ ਧੰਨ ਹੈ ਭਾਈ ਸ਼ਵੇਗ ਸਿੰਘ ਜੀ, ਉਹਨਾਂ ਰਸਨਾ ਤੋਂ ਫਿਰ ਇਸ ਤਰ੍ਹਾਂ ਸ਼ਬਦ ਕਹੇ ਹਨ,
1: ਧੰਨ ਧੰਨ ਪੁੱਤਰ ਧੰਨ ਦਿਹ ਯਹ।
0: ਕਹਿਣ ਲੱਗੇ ਪੁੱਤਰ ਤੂੰ ਧੰਨ ਹੈ, ਆਪਣੇ ਪੁੱਤਰ ਨੂੰ ਕਹਿ ਰਹੇ ਨੇ ਤੂੰ ਧੰਨ ਹੈ, ਤੇ ਧੰਨ ਇਹ ਦਿਨ ਆ ਗਿਆ ਜਿਹੜਾ ਤੂੰ ਧਰਮ ਤੋਂ ਕੁਰਬਾਨ ਹੋ ਰਿਹਾ। ਆਪਣੇ ਪੁੱਤਰ ਨੂੰ ਭਾਈ ਸ਼ਵੇਗ ਸਿੰਘ ਦੀ ਇਹ ਗੱਲ ਕਹਿ ਰਹੇ ਹਨ,
1: ਸੋ ਧੰਨ ਪੁਰਖ ਜੋ ਧਰਮ ਨਿਭਾ ਹੈ।
0: ਕਹਿ ਲੱਗੇ ਉਹ ਪੁਰਖ ਬਹੁਤਾ ਧੰਨ ਹੈ ਜਿਹੜਾ ਆਪਣੇ ਧਰਮ ਨੂੰ ਨਿਭਾਉਂਦਾ ਹੈ, ਜਿਹੜਾ ਆਪਣੇ ਧਰਮ ਦੀ ਕਮਾਈ ਕਰਦਾ ਹੈ।
1: ਧੰਨ ਪੁਰਖ ਜੋ ਗੁਰ ਪਗ ਚਾਹੇ।
0: ਭਾਈ ਸ਼ਵੇਗ ਸਿੰਘ ਆਪਣੇ ਪੁੱਤਰ ਸ਼ਬਾਜ ਸਿੰਘ ਨੂੰ ਕਹਿੰਦੇ ਨੇ ਗੁਰੂ ਵੀ ਉਸ ਸਿੱਖ ਨੂੰ ਬੜਾ ਪਿਆਰ ਕਰਦਾ ਜਿਹੜਾ ਸਿੱਖ ਗੁਰੂ ਨਾਲ ਆਪਣੀ ਪ੍ਰੀਤ ਨਿਭਾਉਂਦਾ ਹੈ।
1: ਕਿਸੇ ਉਤਾਰ ਨਵਾਬ ਬੁਲਾਇਆ,
0: ਕਹਿਣ ਲੱਗੇ ਫਿਰ ਹੁਣ ਅਗਲਾ ਕੰਮ ਕੀਤਾ, ਸ਼ਬਾਜ ਸਿੰਘ ਨੂੰ ਚਰਖੜੀ ਤੇ ਚਾੜ ਕੇ ਗੇੜੇ ਦੇ ਕੇ ਤਸੀਹੇ ਦੇ ਕੇ ਉਹਨੂੰ ਜ਼ਖਮ ਕਰਕੇ, ਤੇ ਹੁਣ ਨਵਾਬ ਨੇ ਆਖਿਆ ਵੀ ਭਾਈ ਸ਼ਬਾਜ ਸਿੰਘ ਨੂੰ ਵੀ ਚਰਖੜੀ ਤੋਂ ਉਤਾਰ ਕੇ ਲੈ ਕੇ ਆਉਣਾ ਕਰੋ।
1: ਦੇਖੇ ਦੁੱਖ ਫਿਰ ਬਤਨ ਲਾਇਆ,
0: ਭਾਈ ਸ਼ਬਾਜ ਸਿੰਘ ਨੂੰ ਦੁੱਖ ਦੇ ਕੇ ਤੇ ਹੁਣ ਫਿਰ ਉਤਾਰ ਕੇ ਆਪਣੇ ਕੋਲ ਬੁਲਾ ਕੇ, ਤੇ ਨਵਾਬ ਹੁਣ ਉਹਦੇ ਨਾਲ ਗੱਲ ਕਰਦਾ, ਉਹ ਉਹਨੂੰ ਗੱਲਾਂ ਵਿੱਚ ਲਾਉਣਾ ਚਾਹੁੰਦਾ ਹੈ।
1: ਤੂੰ ਹੈ ਬਾਲਕ ਬੁੱਧ ਤੈ ਨਾਹੀ,
0: ਸ਼ਬਦ ਵਰਤਦਾ ਭਾਈ ਸ਼ਬਾਜ ਸਿੰਘ ਨੂੰ, ਤੇ ਤੂੰ ਹਜੇ ਬਾਲਕ ਹੈ, ਛੋਟੀ ਉਮਰ ਦੇ, ਤੈਨੂੰ ਇੰਨੀ ਮਤ ਬੁੱਧ ਨਹੀਂ, ਤੂੰ ਸਿਆਣਾ ਨਹੀਂ ਹੈ।
1: ਕਰਕੇ ਹਟ ਕਿਉਂ ਉਮਰ ਗਵਾਹੀ,
0: ਤੂੰ ਹਟ ਕਰਕੇ ਧਰਮ ਵਿੱਚ ਪਰਪੱਕ ਹੋ ਕੇ ਕਿਉਂ ਆਪਣੀ ਉਮਰ ਗਵਾਉਣਾ। ਇਹ ਗੱਲ ਨਵਾਬ ਕਹਿ ਰਿਹਾ ਜ਼ਕਰੀਆ ਖਾਨ ਭਾਈ ਸ਼ਬਾਜ ਸਿੰਘ ਨੂੰ ਵੀ ਤੇਰੀ ਉਮਰ ਹਜੇ ਛੋਟੀ ਹੈ, ਤੇ ਤੂੰ ਹਟ ਕਰਕੇ ਆਪਣਾ ਜੀਵਨ ਵਿਅਰਥ ਕਿਉਂ ਗਵਾਉਣਾ ਹੈ।
1: ਪਿਤਾ ਤੇਰੇ ਨੇ ਸਭ ਲੱਕ ਲਿਆ,
0: ਕਹਿਣ ਲੱਗੇ ਤੇਰੇ ਪਿਤਾ ਨੇ ਤੇ ਉਮਰ ਹੰਢਾ ਲਈ, ਉਹਨੇ ਤੇ ਪਦਾਰਥ ਕਈ ਤਰ੍ਹਾਂ ਦੇ ਛਕ ਛਕਾ ਲਏ, ਭੋਗ ਲਏ, ਸੰਸਾਰ ਵੇਖ ਲਿਆ, ਤੇਰੇ ਪਿਤਾ ਨੇ ਤੇ ਇਹ ਸਭ ਸੁੱਖ ਮਾਣ ਲਏ ਹਨ।
1: ਤੁਮਰੋ ਦਿਨ ਅਬ ਦੇਖਣ ਪਿਆ,
0: ਤੇ ਤੇਰੀ ਤੇ ਉਮਰ ਹੀ ਹੁਣ ਹੋਈ ਹੈ, ਭਾਵ ਜਦੋਂ ਤੂੰ ਇਹ ਸੰਸਾਰ ਵਿੱਚ ਤੁਰਨਾ ਫਿਰਨਾ ਖਾਣਾ ਪੀਣਾ ਪਹਿਨਣਾ, ਤੇ ਤੂੰ ਆਪਣੀ ਉਮਰ ਵਿਅਰਥ ਕਿਉਂ ਗਵਾਉਣਾ ਹੈ।
1: ਅੱਧ ਖਾਦੋ ਅੱਧ ਪੀਤੋ ਜਹਿ,
0: ਹਜੇ ਤਾਂ ਕਹਿਣ ਲੱਗੇ ਅੱਧ ਖਾਦੋ ਅੱਧ ਪੀਤੋ ਲਹਿ, ਭਾਵ ਤੂੰ ਕੁਛ ਵੀ ਸੰਸਾਰ ਵਿੱਚ ਖਾਣ ਪੀਣ ਦਾ, ਕੱਪੜੇ ਪਹਿਨਣ ਦਾ, ਜੀਵਨ ਗੁਜ਼ਾਰਨ ਦਾ ਆਨੰਦ ਨਹੀਂ ਮਾਣਿਆ। ਇਹ ਗੱਲ ਨਵਾਬ ਕਹਿ ਰਿਹਾ ਭਾਈ ਸ਼ਬਾਜ ਸਿੰਘ ਜੀ ਨੂੰ।
1: ਧਰਮ ਰੱਖਿਓ ਤੁਧ ਕਦ ਕੰਮ
0: ਤੇ ਇਹ ਧਰਮ ਤੇਰੇ ਕੀ ਕੰਮ ਆਏਗਾ ਭਾਵ ਤੂੰ ਆਪਣਾ ਜੀਵਨ ਨਾ ਗਵਾ ਤੂੰ ਇਸ ਤਰ੍ਹਾਂ ਤੂੰ ਦੀਨ ਕਬੂਲ ਕਰ ਲੈ ਸਾਡਾ ਤੇ ਇਹ ਧਰਮ ਤੇਰੇ ਕੀ ਕੰਮ ਆਏਗਾ ਤੇਰੀ ਜੀਵਨ ਬੜਾ ਬਹੁਤ ਲੰਬੇਰਾ ਪਿਆ ਤੇਰੀ ਬਾਲਕ ਅਵਸਥਾ ਹੈ ਧਰਮ ਰੱਖਿਓ ਤੁਧ ਕਦ ਕੰਮ ਲਹਿ ਇਹ ਧਰਮ

ਕਹਿਣ ਲੱਗੇ ਤੂੰ ਮੁਸਲਮਾਨ ਬਣ ਜਾ, ਤੈਨੂੰ ਬਹੁਤੀ ਜਗੀਰ ਮੈਂ ਦੇਵਾਂਗਾ। ਹੁਣ ਸ਼ਵੇਗ ਸਿੰਘ ਨੂੰ ਨੀ ਕਹਿ ਰਿਹਾ, ਸ਼ਬਾਜ਼ ਸਿੰਘ ਨੂੰ ਲਾਲਚ ਦੇ ਰਿਹਾ। ਕਹਿਣ ਲੱਗੇ ਤੂੰ ਇਸਲਾਮ ਕਬੂਲ ਕਰ ਲੈ, ਤੈਨੂੰ

0: ਜਿੰਨਾ ਸਮਾਂ ਤੁਰਕਾਂ ਦਾ ਰਾਜ ਰਹੇਗਾ ਤੇਰੇ ਤੋਂ ਕੋਈ ਵੀ ਬੰਦਾ, ਮੈਂ ਤੇਰੇ ਨਾਲ ਇਹ ਵਾਅਦਾ ਕਰਦਾ, ਤੇਰੇ ਤੋਂ ਜ਼ਮੀਨ ਵਾਪਸ ਨਹੀਂ ਲਏਗਾ, ਜਗੀਰ ਵਾਪਸ ਨਹੀਂ ਲਏਗਾ। ਭਾਵ ਜਿੰਨਾ ਸਮਾਂ ਤੁਰਕਾਂ ਦਾ ਰਾਜ ਰਹੇਗਾ ਤੇ ਤੂੰ ਓਨਾ ਸਮਾਂ ਤੇਰੇ ਤੋਂ ਕੋਈ ਜਗੀਰ ਵਾਪਸ ਨਹੀਂ ਲਏਗਾ।
1: ਚੁਪਈ ਨਵਾਬ ਗਈ ਸੁਣ ਸਿੱਖ ਚੁਬੇਗਾ।
0: ਜਿਹੜੀ ਗੱਲ ਨਵਾਬ ਨੇ ਸਵਾ ਸਿੰਘ ਨੂੰ ਕਹੀ, ਉਹ ਜ਼ਖਮੀ ਹੋਇਆ ਪਿਆ ਭਾਈ ਸ਼ਬੇਗ ਸਿੰਘ, ਉਹ ਸਾਰੀ ਗੱਲ ਸ਼ਬੇਗ ਸਿੰਘ ਨੇ ਵੀ ਸੁਣੀ ਹੈ।
1: ਬਚਾਓ ਪੁੱਤਰ ਕੋ ਚਲਤੀ ਤੇਗਾ।
0: ਫਿਰ ਨਵਾਬ ਸ਼ਬੇਗ ਸਿੰਘ ਨੂੰ ਕਹਿੰਦਾ, ਕਹਿਣ ਲੱਗਿਆ ਹੁਣ ਤਲਵਾਰ ਚੱਲਣੀ ਹੈ, ਦੇਖ ਲੈ ਤੂੰ ਵੀ ਸੁਣ ਰਿਹਾ ਸਾਰੀ ਗੱਲ ਤੇ ਆਪਣੇ ਪੁੱਤਰ ਨੂੰ ਬਚਾਉਣਾ ਤੇ ਬਚਾ ਲੈਣਾ ਕਰ।
1: ਰੱਖ ਪੁੱਤਰ ਕੋ ਜੜ ਤੁਝ
0: ਰਹਿ। ਸ਼ਬੇਗ ਸਿੰਘ ਨੂੰ ਕਹਿੰਦਾ ਵੀ ਆਪਣੇ ਪੁੱਤਰ ਨੂੰ ਬਚਾ ਲਾ, ਤੇਰੀ ਜੜ ਰਹਿ ਜਾਏਗੀ, ਜਿਹਨੂੰ ਆਪਾਂ ਆਖਦੇ ਤੇਰੀ ਕੁੱਲ ਬਚ ਜਾਏਗੀ, ਆਪਣੇ ਪੁੱਤਰ ਨੂੰ ਬਚਾ ਲੈਣਾ ਕਰ, ਤੇਰੀ ਜੜ ਰਹਿ ਜਾਏਗੀ।
1: ਤੂੰ ਕਹੋ ਮੁਖ ਤੇ ਕਲਮਾ ਕਹਿ।
0: ਭਾਈ ਸ਼ਬੇਗ ਸਿੰਘ ਤੂੰ ਕਹਿ ਆਪਣੇ ਪੁੱਤਰ ਨੂੰ ਸ਼ਬਾਜ ਸਿੰਘ ਨੂੰ ਕੀ ਇਹ ਮੁਖ ਤੋਂ ਕਲਮਾ ਪੜੇ, ਇਸਲਾਮ ਕਬੂਲ ਲੈਣਾ ਕਰੇ।
1: ਕਰੋ ਕਤਲ ਤੁਜ ਮਾਰੋ ਗ੍ਰਾਮ।
0: ਜੇ ਤੁਸੀਂ ਇਸਲਾਮ ਧਰਮ ਧਾਰਨ ਨਾ ਕੀਤਾ ਮੈਂ ਤੁਹਾਨੂੰ ਤੇ ਮਾਰਨਾ ਹੀ ਮਾਰਨਾ। ਹੁਣ ਇਹ ਨਵਾਬ ਕਹਿੰਦੇ ਮੈਂ ਤੁਹਾਡੇ ਗ੍ਰਾਮ ਭਾਵ ਤੁਹਾਡਾ ਪਿੰਡ ਜੰਬਰ ਦੇ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰਾਂਗਾ।
1: ਸਿਖਾਏ ਪੁੱਤਰ ਕਰ ਦੀਨ ਦਰਾਮ।
0: ਕਹਿਣ ਲੱਗੇ ਤੂੰ ਆਪਣੇ ਪੁੱਤਰ ਨੂੰ ਆਪਣੇ ਧਰਮ ਵਿੱਚ ਪਰਪੱਕ ਕਰ ਰਿਹਾ ਤੇ ਤੂੰ ਇਹਨੂੰ ਇਸਲਾਮ ਵਾਲੇ ਪਾਸੇ ਲਾ, ਨਹੀਂ ਤੇ ਮੈਂ ਤੇਰੇ ਤੇਰਾ ਜਿਹੜਾ ਨਗਰ ਹੈ ਉੱਥੋਂ ਦੇ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰਾਂਗਾ।
1: ਜਾਂ ਪਿੱਛੇ ਮੈਂ ਰਾਖੋ ਤੋਏ।
0: ਪਹਿਲਾਂ ਤੂੰ ਆਪਣੇ ਪੁੱਤਰ ਨੂੰ ਧਰਮ ਤੋਂ ਡੁਲਾ ਦੇ, ਸ਼ਬੇਗ ਸਿੰਘ ਨੂੰ ਕਹਿੰਦੇ ਫਿਰ ਮੈਂ ਤੈਨੂੰ ਵੀ ਬਚਾ ਲਵਾਂਗਾ, ਤੈਨੂੰ ਵੀ ਰੱਖ ਲਵਾਂਗਾ।
1: ਤੂੰ ਵੀ ਪੁੱਤਰ ਸੋ ਕਰ ਕਛ ਮੋਹੇ।
0: ਹੁਣ ਮੋਹ ਦੀ ਥੰਮੀ ਦੇ ਰਿਹਾ ਨਵਾਬ, ਕਹਿੰਦਾ ਭਾਈ ਸ਼ਬੇਗ ਸਿੰਘ ਤੂੰ ਵੀ ਆਪਣੇ ਪੁੱਤ ਨਾਲ ਮੋਹ ਕਰ, ਪ੍ਰੇਮ ਕਰ, ਭਾਵ ਤੇਰਾ ਪੁੱਤਰ ਹੈ, ਤੈਨੂੰ ਦਰਦ ਮਹਿਸੂਸ ਹੋਣਾ ਚਾਹੀਦਾ ਜਦੋਂ ਇਹਨੂੰ ਚਰਖੜੀ ਤੇ ਚਾੜਿਆ, ਜਾਂ ਇਹਨੂੰ ਮੌਤ ਦੇ ਘਾਟ ਉਤਾਰਾਂਗਾ ਭਾਵ ਸ਼ਹੀਦ ਕਰਾਂਗਾ, ਤੇ ਤੂੰ ਆਪਣੀ ਜੜ ਬਚਾ ਲੈ, ਤੂੰ ਖਿਆਲ ਕਰ, ਪੁੱਤਰ ਦੀ ਮੋਹ ਮਮਤਾ ਰੱਖ ਕੇ ਇਹਨੂੰ ਬਚਾ ਲੈਣਾ ਕਰ।
1: ਪੁੱਤਰ ਤੇ ਹੀ ਰਹਿ ਬੰਸਾ।
0: ਸ਼ਬੇਗ ਸਿੰਘ ਤੇਰੇ ਪੁੱਤਰ ਤੋਂ ਹੀ ਤੇਰੀ ਵੰਸ਼ ਭਾਵ ਤੇਰੀ ਕੁੱਲ ਬਚੇਗੀ।
1: ਬਿਨਾਂ ਪੁੱਤਰ ਰਹਿ ਹੈ ਨਿਰਬੰਸਾ।
0: ਬਿਨਾਂ ਪੁੱਤਰ ਤੋਂ ਤੇਰੀ ਅੰਸ਼ ਵੰਸ਼ ਨਹੀਂ ਰਹੇਗੀ, ਤੇਰੀ ਕੁੱਲ ਨਹੀਂ ਬਚੇਗੀ।
1: ਸ਼ਬੇਗ ਸਿੰਘ ਸੁਣ ਐਸੀ ਕਹੀ।
0: ਸ਼ਬੇਗ ਸਿੰਘ ਨੇ ਨਵਾਬ ਦੀ ਸਾਰੀ ਗੱਲ ਸੁਣ ਕੇ ਫਿਰ ਇਸ ਤਰ੍ਹਾਂ ਜਵਾਬ ਦਿੱਤਾ ਹੈ,
1: ਸੱਚ ਨਵਾਬ ਤੈ ਜੇਤੀ ਕਹੀ।
0: ਭਾਈ ਸ਼ਬੇਗ ਸਿੰਘ ਨੇ ਕਿਹਾ ਤੂੰ ਸੱਚੀ ਗੱਲ ਕਹਿ ਰਿਹਾ, ਅੰਸ਼ ਪੁੱਤਰਾਂ ਤੋਂ ਬਚਦੀ ਆ। ਇਹ ਗੱਲ ਇੱਕ ਵਾਰੀ ਭਾਈ ਸ਼ਬੇਗ ਸਿੰਘ ਨੇ ਜਵਾਬ ਦਿੱਤਾ ਹੈ। ਅੱਗੇ ਜੋ ਇਤਿਹਾਸ ਵਿੱਚ ਇਹ ਪੱਖ ਆਏਗਾ ਕਿ ਭਾਈ ਸ਼ਬੇਗ ਸਿੰਘ ਆਪਣੇ ਪੁੱਤਰ ਨੂੰ ਕਿਵੇਂ ਧਰਮ ਦੀ ਹੋਰ ਪਰਪੱਕਤਾ ਬਖਸ਼ਿਸ਼ ਕਰਨਗੇ, ਉਹ ਆਪਾਂ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਵਿਚਾਰਾਂਗੇ। ਸਹਿਬ ਰਹਿਮਤ ਕਰੇ, ਅਸੀਂ ਗੁਰੂ ਦੇ ਦਿੱਤੇ ਧਰਮ ਨੂੰ ਕਮਾਈਏ। ਜ਼ਰੂਰ ਘਰਾਂ ਵਿੱਚ ਬਾਣੀ ਪੜ੍ਹੋ, ਨਿਤਨੇਮੀ ਬਣੋ, ਸੇਵਾ ਸਿਮਰਨ ਕਰੋ ਅਤੇ ਕੌਮੀ ਹਾਲਾਤਾਂ ਵਾਲੇ ਪਾਸੇ ਖਿਆਲ ਰੱਖੋ। ਪੰਥ ਦੇ ਵਾਧੇ ਲਈ, ਕੌਮ ਦੇ ਭਲੇ ਲਈ ਆਪਾਂ ਰਲ ਮਿਲ ਕੇ ਗੁਰੂ ਦੀਆਂ ਅਸੀਸਾਂ ਲੈ ਕੇ ਗੁਰੂ ਦੇ ਮਾਰਗ ਤੁਰੀਏ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ। ਆਓ ਅੰਤਲੀ ਇਹ ਪੰਕਤੀ

0: ਦਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
2: ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ। ਬੜੇ ਪਿਆਰ ਨਾਲ ਆਪ ਸੰਗਤਾਂ ਨੇ ਸਰਵਣ ਕੀਤਾ, ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਢਾਡੀ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਸਮਾਪਤੀ ਹੋਵੇਗੀ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਰੱਖੇ ਸ੍ਰੀ ਸ਼ਾਹੀ ਪਾਠ ਜੀ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਸਵੇਰੇ 9:15 ਵਜੇ, ਅਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ।

ਜਦ ਹੀਲੇ ਸਭ ਮੁੱਕ ਜਾਂਦੇ ਫਿਰ ਜ਼ੋਰ ਦੇ ਤੇਗ ਉਠਾਉਂਦੇ ਨੇ, ਜਦ ਹੀਲੇ ਸਭ ਮੁੱਕ ਜਾਂਦੇ ਫਿਰ ਜ਼ੋਰ

0: ਨਾ ਲਾਉਂਦੇ ਨੇ
1: ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਐਤ ਮਾਰਗ ਪੈਰ ਧਰੀਜੈ ਸਰ ਦੀਜੈ ਕਾਣ ਨਾ ਕੀਜੈ ਮਖੌਲ ਮੌਤ ਨੂੰ ਸਿੰਘ ਸੁਰ ਮੈਂ ਕਰਦੇ ਦੇਖੇ ਮੈਂ ਲਾੜੀ ਮੌਤ ਵੀ ਹੱਸ ਕੇ ਜੋਧੇ ਵਰਦੇ ਦੇਖੇ ਮੈਂ ਲਾਲ ਲਹੂ ਦੀਆਂ ਨਦੀਆਂ ਅੱਖੀ ਤਰਦੇ ਦੇਖੇ ਮੈਂ ਬਾਂਗ ਤਫਾਨਾ ਬੈਰੀ ਅੱਗੇ ਖੜਦੇ ਦੇਖੇ ਮੈਂ ਜਬਰ ਜ਼ੁਲਮ ਨਾਲ ਪਾਰਸ ਜੋਧੇ ਲੜਦੇ ਦੇਖੇ ਮੈਂ ਆਓ ਮੇਰੇ ਪਾਤਸ਼ਾਹ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲੇ ਹੋ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਗੁਰ ਇਤਿਹਾਸ ਕਥਾ ਦਾ ਆਨੰਦ ਮਾਣ ਰਹੇ ਹੋ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਪਾਤਸ਼ਾਹ ਨੂੰ ਕਿਸੇ ਨੇ ਬੇਨਤੀ ਕੀਤੀ ਵੀ ਮਹਾਰਾਜ ਵੀ ਚੰਗੇ ਕਰਮਾਂ ਦੀ ਕਿਹਦੀ ਨਿਸ਼ਾਨੀ ਹੁੰਦੀ ਆ ਕਿਸੇ ਕੋਲ ਘਰ ਵੱਡਾ ਜਾਂ ਗੱਡੀ

ਆ ਜਿਹਨੇ ਰੱਬ ਨਾਲ, ਪਰਮੇਸ਼ਰ ਨਾਲ, ਅਕਾਲ ਪੁਰਖ ਨਾਲ ਸੁਰਤੀ ਬਿਰਤੀ ਜੋੜੀ ਹੋਵੇ, ਜਿਹੜਾ ਗੁਰੂ ਦੇ ਪਿਆਰ ਚ ਭੱਜ ਗਿਆ ਹੋਵੇ, ਜਿਹੜਾ ਗੁਰੂ ਦੀ ਬੰਦਗੀ ਨਾਲ ਜੁੜਿਆ ਹੋਵੇ, ਦਸਾਂ ਨਾਹਾਂ ਦੀ ਕਿਰਤ ਕਰਦਾ, ਪਰਿਵਾਰ ਵਿੱਚ ਰਹਿੰਦਾ, ਦੁਨੀਆਂ ਵਿੱਚ ਵਿਚਰਦਾ ਹੋਇਆ ਰੱਬ ਦੇ ਨਾਲ, ਅਕਾਲ ਪੁਰਖ ਦੇ ਨਾਲ ਗੂੜੀਆਂ ਪ੍ਰੀਤਾਂ ਪਾਉਣ ਵਾਲੇ ਵੱਡੇ ਨੇ। ਹੱਥ ਪਾਉਂ ਸੇ ਕਾਮ ਕਰ ਚੀਤ ਨਿਰੰਜਣ ਨਾਲ। ਮਹਾਰਾਜ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਕੰਮ ਨਹੀਂ ਕਰਨਾ, ਕਿਰਤ ਨੂੰ ਤੀਜੀ ਭਗਤੀ ਕਿਹਾ ਪਾਤਸ਼ਾਹ ਨੇ, ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ, ਇਹ ਤਿੰਨ ਭਗਤੀਆਂ ਸਾਡੀਆਂ। ਮਹਾਰਾਜ ਨੇ ਐਵੇਂ ਨਹੀਂ ਕਿਹਾ ਵੀ ਤੁਸੀਂ ਬੱਚੇ ਨਾ ਪਾਲਿਓ, ਕਿਰਤ ਨਾ ਕਰਿਓ, ਵੀ ਮਾਲਾ ਫੜ ਕੇ ਬੈਠੇ ਹੀ ਰਹੋ, ਗ੍ਰਹਿ ਤਾਜੇ ਵਣਖੰਡ ਜਾਈਏ, ਚੁਣ ਖਾਈਏ, ਕੰਧਾ ਅਜਹੋਂ ਬਕਾਰ ਨਾ ਛੋਡੀ ਪਾਪੀ ਮਾਣਾ ਮੰਦਾ। ਕਹਿੰਦੇ ਘਰ ਵਾਰ ਨੂੰ ਛੱਡ ਕੇ ਨਾ ਕਈ ਜੋਗੀ, ਕਈ ਰਾਜੇ, ਕਈ ਸ਼ਾਹੂਕਾਰ, ਕਈ ਦੁਨਿਆਵੀ ਲੋਕ ਜੰਗਲਾਂ ਵਿੱਚ ਚਲੇ ਗਏ, ਘਰ ਵਾਰ ਪਰਿਵਾਰ ਛੱਡ ਕੇ। ਕਹਿੰਦੇ ਮਨ ਦੇ ਭੈੜੇ ਫੁਰਨੇ, ਉੱਥੇ ਵੀ ਫੁਰਨੋ ਨਾ ਹੁੱਟੇ। ਗ੍ਰਹਿ ਤਜ, ਗ੍ਰਹਿ ਨਾਮ ਹੈ ਪਿੰਡ ਦਾ, ਘਰ ਦਾ, ਸ਼ਹਿਰ ਦਾ। ਤਜ ਤੋਂ ਭਾਵ ਹੁੰਦਾ ਛੱਡਣਾ, ਗ੍ਰਹਿ ਤਜ ਵਣਖੰਡ ਜਾਈਏ, ਵਣਖੰਡ ਨਾਮ ਹੈ ਜੰਗਲਾਂ ਦਾ, ਤੇ ਜੰਗਲਾਂ 'ਚ ਜਾ ਕੇ ਪੱਤੇ ਖਾਣੇ, ਫਰੂਟ ਖਾਣੇ, ਚੁਣ ਖਾਈਏ, ਕੰਧਾ ਢਿੱਡੋਂ ਭੁੱਖੇ ਰਹਿਣਾ ਬਾਬੇ ਫਰੀਦ ਜੀ ਵਾਂਗੋਂ। ਕਹਿੰਦੇ ਅਜਿਹੋ ਬਕਾਰ ਨਾ ਛੋਡੀ ਪਾਪੀ ਮਨ ਮੰਦਾ। ਕਹਿੰਦੇ ਜੇ ਉੱਥੇ ਜਾ ਕੇ ਤੇਰੇ ਮਨ ਦੇ ਫੁਰਨੇ ਵਕਾਰ ਸਹੀ ਨਾ ਰਹੇ, ਤੇ ਪਾਪੀ ਜਿਹੜਾ ਮਨ ਹੈ ਇਹ ਭਟਕਦਾ ਹੀ ਰਿਹਾ, ਤੇ ਫਿਰ ਤੈਨੂੰ ਘਰ ਬਾਰ ਛੱਡਣ ਦਾ, ਪਰਿਵਾਰ ਛੱਡਣ ਦਾ ਵੀ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਐ। ਗੁਰਬਾਣੀ ਸਾਨੂੰ ਥਾਂ ਥਾਂ ਤੇ ਸਮਝਾਉਂਦੀ ਹੈ, ਗੁਰਬਾਣੀ ਅਕਾਲ ਪੁਰਖ ਨਿਰੰਕਾਰ ਦੇ ਪਾਵਨ ਸ਼ਬਦ ਜਿਹੜੇ ਬੋਲ ਹੈ, ਸਾਨੂੰ ਹਰੇਕ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਮਹਾਰਾਜ ਨੇ। ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਐ, ਧੰਨ ਦਰਗਹਿ ਬੈਸਣ ਪਾਈਐ। ਕਹਿੰਦੇ ਜੇ ਦੁਨੀਆਂ ਵਿੱਚ ਸੇਵਾ ਤੇ ਸਿਮਰਨ ਕਮਾਵਾਂਗੇ ਨਾ, ਤੇ ਦਰਗਾਹ ਦੇ ਵਿੱਚ ਬਸਣਾ ਸਾਡਾ ਸਹੇਲਾ ਹੋਜੂਗਾ। ਇਹ ਗੱਲ ਨੂੰ ਹਰੇਕ ਇਨਸਾਨ, ਆਪਾਂ ਸਾਰੇ, ਆਪਾਂ ਇਹ ਗੱਲ ਭੁੱਲ ਚੁੱਕੇ ਹਾਂ ਵੀ ਅਸੀਂ ਜਾਣਾ ਵੀ ਹਾਂ, ਜਿੱਥੋਂ ਆਏ ਹਾਂ। ਹਰੇਕ ਇਨਸਾਨ ਇਹ ਗੱਲ ਭੁੱਲਿਆ ਫਿਰਦਾ, ਇਹ ਭੁਲੇਖਾ ਇਹਨੂੰ ਵੀ ਮੈਂ ਦੁਨੀਆਂ ਦੇ ਉੱਤੇ ਸਦਾ ਲਈ ਆਇਆ, ਇਹ ਭੁਲੇਖਾ ਰੱਖੀ ਫਿਰਦਾ। ਨਾਲੇ ਇਹਨੇ ਆਪਦੀਆਂ ਅੱਖਾਂ ਨਾਲ ਜਾਂਦੇ ਬਹੁਤ ਦੇਖੇ ਹੈ, ਆਪਦੇ ਵੱਡ ਵਡੇਰੇ ਮਾਂ ਬਾਪ ਵੀ ਇਹਨਾਂ ਅੱਖਾਂ ਨਾਲ ਤੋਰ ਲਏ, ਪਰ ਫਿਰ ਵੀ ਬੰਦਾ ਕਹਿੰਦਾ ਵੀ ਸ਼ਾਇਦ ਮੇਰੇ 'ਤੇ ਸਮਾਂ ਹੀ ਨਾ ਆਵੇ। ਮਹਾਰਾਜ ਕਹਿੰਦੇ ਸਾਰਿਆਂ 'ਤੇ ਆਉਣਾ, ਮਹਾਰਾਜ ਤੰਦਰੁਸਤੀਆਂ ਬਖਸ਼ਣ, ਪਰ ਇੱਕ ਨਾ ਇੱਕ ਦਿਨ ਰੱਬ ਸਾਨੂੰ ਸਮਝਾਉਂਦੇ ਆ, ਯਤਨ ਕਰਦੇ ਆ ਵੀ ਇੱਕ ਨਾ ਇੱਕ ਦਿਨ ਤੁਸੀਂ ਆ ਇੱਥੋਂ ਜਾਣਾ, ਆ ਰੰਗਲੇ ਜਹਾਨ ਤੋਂ, ਆ ਦੁਨੀਆਂ ਤੋਂ ਇੱਕ ਨਾ ਇੱਕ ਦਿਨ ਤੁਰ ਜਾਣਾ। ਤੂੰ ਇੱਥੇ ਪਰਦੇਸੀ ਆ, ਜਿਵੇਂ ਆਪਾਂ ਪਿੰਡਾਂ 'ਚੋਂ, ਨਗਰਾਂ ਤੋਂ, ਸ਼ਹਿਰਾਂ ਤੋਂ, ਪੰਜਾਬ ਦੀ ਧਰਤੀ ਤੋਂ ਉੱਠ ਕੇ ਇੱਥੇ ਆਏ ਹਾਂ, ਆਪਾਂ ਪਰਦੇਸੀ ਬਣ ਗਏ, ਇੱਥੇ ਰਹਿਣ ਬਸੇਰਾ ਏ। ਇੱਕ ਪਰਦੇਸੀ ਦਾ ਰਹਿਣ ਬਸੇਰਾ ਹੁੰਦਾ ਵੀ ਕਮਾਈ ਕਰਨ ਵਾਸਤੇ ਬੰਦਾ ਪਰਦੇਸੀ ਬਣਦਾ, ਅਤੇ ਇੱਕ ਆਪਾਂ ਪੂਰੇ ਵਰਲਡ ਦੇ ਲੋਕ ਸਾਰੇ ਪਰਦੇਸੀ ਹਾਂ, ਕਿਉਂਕਿ ਅਸੀਂ ਉਸ ਨਿਰੰਕਾਰ ਦੇ ਦੇਸ਼ ਤੋਂ ਆਏ ਹੋਏ ਹਾਂ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੈ ਖੋਲੋਂ ਗੱਠੜੀ ਦੁਖੀ ਭਰ ਆਇਆ। ਸਾਰਾ ਦੇਸ਼ ਪਰਾਇਆਂ ਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਤੇ ਸਤਿਗੁਰੂ ਕਹਿੰਦੇ ਪਰਾਏ ਦੇਸ਼ ਨਾਲ ਮੋਹ ਨਾਲਾ, ਇਹ ਪਰਾਏ ਦੇਸ਼ ਦੇ ਨਾਲ ਨਾ, ਹਾਂ ਤੇਰਾ ਫਰਜ਼ ਮੰਨਦਾ ਵੀ ਹਰੇਕ ਦਾ ਤੂੰ ਸਤਿਕਾਰ ਕਰੇ, ਹਰੇਕ ਨੂੰ ਚੰਗਾ ਬੋਲੇ, ਹਰੇਕ ਦੇ ਵਿੱਚੋਂ ਤੈਨੂੰ ਰੱਬ ਦਿਸੇ, ਤੂੰ ਹਰੇਕ ਦੀ ਮਦਦ ਕਰੇ ਜਿੰਨੀ ਕੁ ਹੋ ਸਕੇ, ਚੰਗੇ ਗੁਣ ਧਾਰਨ ਕਰ ਲਵੇਂ ਅਤੇ ਔਗਣਾਂ ਨੂੰ ਛੱਡ ਦੇਵੇਂ, ਤੂੰ ਭਾਈਚਾਰਕ ਸਾਂਝ ਦੇ ਨਾਲ ਦੁਨੀਆਂ 'ਚ ਰਵੇਂ, ਕਿਉਂਕਿ ਰੱਬ ਕਹਿੰਦਾ ਮੈਂ ਦੁਨੀਆਂ 'ਚ ਵੱਸਦਾ, ਘੱਟ ਘੱਟ ਮੈਂ ਹਰ ਜੂ ਵੱਸੈ, ਹਰ ਦੇ ਅੰਦਰ ਵੱਸਦਾ। ਮਹਾਰਾਜ ਕਹਿੰਦੇ ਮੈਂ ਸਾਰਿਆਂ 'ਚ, ਅਤੇ ਜੇ ਸਾਰਿਆਂ 'ਚ ਰੱਬ ਵੱਸਦਾ ਤਾਂ ਫਿਰ ਸਾਰੇ ਹੀ ਰੱਬ ਦਾ ਰੂਪ ਆ, ਜੋਤ ਧਰੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਕਹਿੰਦੇ ਜੇ ਜੋਤ ਰੱਖੀ ਨਾ ਸਰੀਰ ਦੇ ਵਿੱਚ, ਪੁਤਲੇ ਤਾਂ ਬਾਜ਼ਾਰਾਂ 'ਚ ਬੜੇ ਖੜ੍ਹੇ ਹੁੰਦੇ ਨੇ, ਸੁਨਿਆਰਿਆਂ ਨੇ ਪੁਤਲਿਆਂ ਦੇ ਉੱਤੇ ਸੋਨਾ ਵੀ ਪਾਇਆ ਹੁੰਦਾ, ਕੱਪੜੇ ਵਾਲਿਆਂ ਨੇ ਬੜੇ ਮਹਿੰਗੇ ਮਹਿੰਗੇ ਕੱਪੜੇ ਪਹਿਨਾਏ ਹੁੰਦੇ ਪੁਤਲਿਆਂ ਨੂੰ, ਹੁਣ ਤਾਂ ਰਿਮੋਟ ਵੀ ਬਣਾ ਤੇ ਤਰੱਕੀਆਂ ਹੋ ਗਈਆਂ, ਪਰ ਆ ਜਿਹੜੀ ਜੋਤ ਆ ਇਹ ਨਹੀਂ ਪਾ ਸਕਿਆ ਕੋਈ। ਆ ਜਿਹੜੀ ਜੋਤ ਸਾਡੇ ਅੰਦਰ ਰੱਬ ਦੀ ਆ ਨਾ, ਇਹ ਜੋਤ ਹੀ ਉੱਡਦੀ ਆ, ਸਰੀਰ ਇੱਥੇ ਰਹਿ ਜਾਣਾ, ਪੰਜ ਭੂਤਕ ਹੈ ਇਹ ਮਿੱਟੀ ਆ ਸਰੀਰ, ਇਹਨੂੰ ਜਿੰਨਾ ਹਾਂ ਸਜਣਾ, ਕੱਪੜੇ ਵਧੀਆ ਪਾਉਣੇ, ਇਸ਼ਨਾਨ ਕਰਨਾ, ਚੜ੍ਹਦੀ ਕਲਾ 'ਚ ਰਹਿਣਾ, ਇਹ ਵੀ ਸਾਨੂੰ ਹੁਕਮ ਦਿੱਤਾ ਮਹਾਰਾਜ ਨੇ, ਪਰ ਮਹਾਰਾਜ ਕਹਿੰਦੇ ਜਿੰਨਾ ਸਰੀਰ ਨੂੰ ਸਜਾ

ਥਕਾਵਟ ਦਿੰਦਾ ਨਾ ਸਵਾਰਦਾ, ਉਹਨਾਂ ਮਨ ਨੂੰ ਵੀ ਸਵਾਰ ਲਿਆ ਕਰ। ਮਨ ਵੀ ਸਵਾਰਨਾ ਬਾਹਰੋਂ, ਜੇ ਕਿਤੇ ਬਾਹਰੋਂ ਧੋਤੀ ਤੁੰਬੜੀ ਤੇ ਅੰਦਰ ਵੈਸਨ ਕੋਰ। ਤੁੰਬੜੀ ਇੱਕ ਐਸਾ ਫਲ ਹੈ ਤੇ ਉਹਨੂੰ ਜਿੰਨੀ ਵਾਰੀ ਮਰਜ਼ੀ ਲੋਕੀ ਅੱਠ ਸੱਠ ਤੀਰਥ ਨਹਾਈ ਕੌਰਾ ਪਣ ਤੋਂ ਨਾ ਜਾਈ। ਇਹਨੂੰ ਲੋਕੀ ਵੀ ਕਿਹਾ ਕਿਰਾਂ ਭਗਤ ਕਬੀਰ ਜੀ ਕੋਲੇ ਸਾਧੂ ਆਏ, ਕਹਿੰਦੇ ਕਬੀਰ ਜੀ ਤੁਸੀਂ ਕਿਤੇ ਤੀਰਥ ਇਸ਼ਨਾਨਾਂ ਤੇ ਨਹੀਂ ਗਏ, ਤੁਸੀਂ ਕਿਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਨਹੀਂ ਕੀਤੀ। ਤੇ ਉਹ ਕਬੀਰ ਜੀ ਕਹਿੰਦੇ ਵੀ ਮੇਰਾ, ਮੈਂ ਤਾਂ ਕਿਰਤ ਕਰਦਾ ਖੱਡੀ ਬੁਣਦਾ ਤੇ ਇਹਦੇ ਨਾਲ ਨਾਲ ਹੀ ਮੈਂ ਰੱਬ ਨੂੰ ਚੇਤੇ ਰੱਖੇ ਰੱਖਦਾ। ਤੇ ਕਹਿੰਦੇ ਅਸੀਂ ਤੇਰੇ ਕੋਲੇ ਕਦੇ ਮਾਲਾ ਨਹੀਂ ਦੇਖੀ, ਤੇਰਾ ਕੋਈ ਭੇਸ ਨਹੀਂ ਦੇਖਿਆ, ਵੀ ਤੂੰ ਸਾਧੂ ਸੰਤ ਮਹਾਤਮਾ, ਲੋਕ ਫੇਰ ਵੀ ਤੈਨੂੰ ਭਗਤ ਕਹਿੰਦੇ ਆ। ਤੇ ਕਬੀਰ ਜੀ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿੰਦੇ ਆ ਜਿਹੜੀ ਮੇਰੀ ਰਸਨਾ ਨਾ ਇਹੀ ਸਿਮਰਨੀ ਆ। ਹਾਂ, ਜਿਹੜਾ ਬਾਹਰਲਾ ਸਿਮਰਨਾ ਕਈ ਵਾਰੀ ਆਪਾਂ ਹੱਥਾਂ 'ਚ ਪਾਇਆ ਹੁੰਦਾ, ਕਈ ਵਾਰੀ ਤਾਂ ਰਿਵਾਜ਼ ਤੌਰ 'ਤੇ ਪਾ ਲੈਂਦੇ ਹੱਥਾਂ 'ਚ ਸਿਮਰਨਾ। ਹਾਂ, ਇਹ ਸਿਮਰਨਾ ਹੱਥ 'ਚ ਪਾਉਣਾ ਚੰਗਾ ਹੈ, ਪਰ ਜੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ 'ਤੇ 10 ਮਿੰਟ 15 ਮਿੰਟ ਲਾਏ ਹੋਣ ਦਿਹਾੜੀ ਦੇ ਵਿੱਚ, ਜਦੋਂ ਵੀ ਸਮਾਂ ਮਿਲਦਾ ਹੱਥ 'ਚੋਂ ਲਾ ਕੇ ਉਹਨਾਂ ਮਣਕਿਆਂ ਨੂੰ ਵਾਹਿਗੁਰੂ ਦੇ ਨਾਮ ਨਾਲ ਚੇਤੇ ਕਰੀਏ, ਇੱਕ ਸਾਧਨ ਹੁੰਦਾ ਜੁੜਨ ਦਾ ਰੱਬ ਦੇ ਨਾਲ। ਅਤੇ ਕਬੀਰ ਜੀ ਕਹਿੰਦੀ ਮੇਰੇ ਅੰਦਰ ਸਿਮਰਨਾ ਮੇਰੀ ਰਸਨਾ ਸਿਮਰਨਾ ਹੈ, ਰਸਨਾ ਦੇ ਉੱਪਰ ਰੱਬ ਦਾ ਨਾਮ ਚੱਲਦਾ ਰਹਿੰਦਾ। ਉਹ ਕਹਿੰਦੇ ਮੇਰੀ ਲੌਕੀ ਲੈ ਜਾਓ, ਉਹਨੂੰ ਇਸ਼ਨਾਨ ਕਰਾ ਲਿਆ। ਉਹ ਜਿੱਥੇ ਵੀ ਉਹ ਸਾਰੇ ਸਥਾਨਾਂ 'ਤੇ ਗਏ ਅਤੇ ਉਹਦੀ ਲੌਕੀ ਸੀ, ਉਹਦਾ ਇਸ਼ਨਾਨ ਕਰਾਇਆ। ਮੁੜਦੇ ਹੋਏ ਕਹਿੰਦੇ ਕਬੀਰ ਜੀ ਨੂੰ ਆ ਉਹਦਾ ਫਲ ਆ ਜਿਹੜਾ ਲੌਕੀ ਫੜਾ ਚੱਲ ਗਏ। ਅਤੇ ਕਬੀਰ ਜੀ ਨੇ ਭੋਜਨ ਪਾਣੀ ਤਿਆਰ ਕੀਤਾ, ਵੀ ਸਾਧੂ ਆਏ ਹੈ, ਉਹਦੀ ਚਟਨੀ ਰਗੜ ਕੇ ਪਰੋਸਤੀ ਬਾਅਦ ਦੇ ਵਿੱਚ, ਜਿਹੜਾ ਵੀ ਖਾਵੇ ਕੌੜਾ ਹੋ ਜਾਵੇ ਮੂੰਹ। ਅਤੇ ਭਗਤ ਜੀ ਨੂੰ ਕਹਿੰਦੇ ਵੀ ਇਹ ਟਿੱਚਰ ਕੀਤੀ, ਮਖੌਲ ਕੀਤਾ। ਉਹ ਕਹਿੰਦਾ ਨਹੀਂ, ਮੈਂ ਤਾਂ ਪਰਖ ਕਰਦਾ ਸੀ ਵੀ ਇਹ ਮਿੱਠੀ ਹੋ ਗਈ ਕਿ ਨਹੀਂ। ਜਿੱਥੇ ਜਿੱਥੇ ਤੁਸੀਂ ਨਹਾਤੇ ਆ, ਜਿੱਥੇ ਜਿੱਥੇ ਤੁਸੀਂ ਮੱਥੇ ਟੇਕੇ ਹੈ, ਉੱਥੇ ਇਹ ਵੀ ਤੁਹਾਡੇ ਨਾਲ ਗਈ ਹੈ, ਇਸ਼ਨਾਨ ਇਹਨੂੰ ਵੀ ਕਰਾਏ ਆ ਤੁਸੀਂ। ਅਤੇ ਜੇ ਇਹਦੇ ਵਿੱਚੋਂ ਕੌੜਾਪਣ ਨਹੀਂ ਗਿਆ ਤਾਂ ਆ ਸਰੀਰਾਂ ਵਿੱਚੋਂ ਫਿਰ ਕੌੜਾਪਣ ਉਨਾ ਚਿਰ ਨਹੀਂ ਜਾਣਾ ਜਿੰਨਾ ਚਿਰ ਅਸੀਂ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ। ਅੱਖਾਂ ਦੀਆਂ ਕੁਕੜੀਆਂ ਵੱਲ ਵੀ ਨਜ਼ਰ ਬਾਬੇ ਨਾਨਕ ਦੀ ਗਈ ਅਤੇ ਉਹ ਵੀ ਮਿੱਠੀਆਂ ਹੋ ਗਈਆਂ, ਕੌੜੇ ਰੀਠੇ ਵੀ ਮਿੱਠੇ ਹੋ ਗਏ। ਕਈ ਵਾਰੀ ਬੰਦਾ ਤਰਕ ਕਰਦਾ ਵੀ ਹੋ ਨਹੀਂ ਸਕਦਾ। ਹਾਂ, ਆਪਣੇ ਵਰਗਾ ਕੋਈ ਮਾੜਾ ਮੋਟਾ ਪੜ੍ਹਿਆ ਲਿਖਿਆ ਬੇਸ਼ੱਕ ਤਰਕ ਹੀ ਹੋ ਸਕਦਾ। ਆਪਾਂ ਆਪਦੀ ਪਾਵਰ ਨਾਲ ਸੋਚਣਾ ਵੀ ਜਿੰਨੀ ਕੁ ਸਾਨੂੰ ਮੱਤ ਹੈ, ਅਤੇ ਬਾਬੇ ਨਾਨਕ ਦੀ ਪਾਵਰ ਦੇਖਣੀ ਹੈ ਨਾ ਆਪਾਂ, ਉਹ ਨਹੀਂ ਦੇਖਣੀ ਵੀ ਕੁਕੜੀਆਂ ਜਾਂ ਰੀਠੇ ਮਿੱਠੇ ਹੋ ਗਏ। ਆਪਾਂ ਤਾਂ ਬਾਬਾ ਨਾਨਕ ਦੇਖਣਾ, ਅਕਾਲ ਪੁਰਖ ਦੇਖਣਾ ਵੀ ਉਹਦੇ 'ਚ ਪਾਵਰ ਕਿੰਨੀ ਹੈ। ਉਹ ਕਰਨ ਕਰਾਵਣਹਾਰ ਹੈ, ਪਰਮੇਸ਼ਰ ਆ ਉਹ। ਪਰਮੇਸ਼ਰ ਕੁਝ ਵੀ ਕਰ ਸਕਦਾ ਅਤੇ ਅਸੀਂ ਸ਼ੰਕਿਆ ਨਹੀਂ ਕਰ ਸਕਦੇ। ਹਾਂ, ਸ਼ੰਕਿਆ ਵਾਲੇ ਫਿਰ ਸ਼ੰਕਿਆਂ ਦੇ ਘੇਰਿਆਂ ਵਿੱਚ ਹੀ ਰਹਿ ਜਾਂਦੇ ਆ। ਆਓ ਇਤਿਹਾਸ ਦੀ ਲੜੀ ਦੇ ਵਿੱਚ ਕੁਝ ਕਹਿਣ ਦਾ ਯਤਨ ਕਰੀਏ। 1 ਜੂਨ ਤੋਂ ਲੈ ਕੇ ਆਪਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ ਨਾਲ ਜੁੜੇ ਹੋਏ ਇਤਿਹਾਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਬੜਾ ਉੱਚਾ ਅਤੇ ਸੁੱਚਾ ਸੀ ਅਤੇ ਬੜਾ ਲੰਬਾ ਸੰਘਰਸ਼ ਮਹਾਂਪੁਰਖਾਂ ਨੇ ਕੀਤਾ। ਆਪਾਂ 94 ਗੱਲਾਂ ਉਹਨਾਂ ਦੇ ਇਤਿਹਾਸ ਵਿੱਚੋਂ, ਇਤਿਹਾਸ ਬੜਾ ਏ, ਇੱਕ ਇੱਕ ਨਗਰ ਦੀ ਗੱਲ ਕਰੀਏ ਤਾਂ ਕਈ ਕਈ ਸਾਲ ਲੱਗ ਜਾਣਗੇ ਇਤਿਹਾਸ ਕਰ ਕਹਿੰਦਿਆਂ ਨੂੰ ਮਹਾਂਪੁਰਖਾਂ ਦਾ। ਬਾਬਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੇ ਇਤਿਹਾਸ ਦੀ ਗੱਲ ਕਰਨ ਲੱਗੀਏ। ਸਮੇਂ ਮੁੱਕ ਸਕਦੇ ਆ, ਇਤਿਹਾਸ ਨਹੀਂ ਮੁੱਕਦਾ। ਮੈਂ ਸਤਿਗੁਰੂ ਸੱਤੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਕਮਲਾਂ ਵਿੱਚ ਆਪਾਂ ਸਾਰਿਆਂ ਨੇ ਆ ਕੇ ਅਰਦਾਸ ਕਰਨੀ ਆ ਵੀ ਵਾਹਿਗੁਰੂ ਜੀ ਉਹ ਤੁਹਾਡੇ ਚਰਨਾਂ ਕਮਲਾਂ ਨਾਲ ਜੁੜੇ ਰਹੀਏ, ਗੁਰਬਾਣੀ ਪੜ੍ਹਦੇ ਅਤੇ ਸੁਣਦੇ ਰਹੀਏ, ਸਮਾਤਾ ਆ ਜਾਵੇ, ਸਾਡੀ ਇਹ ਰੂਹ ਦੀ ਖੁਰਾਕ ਬਣ ਜਾਵੇ ਗੁਰਬਾਣੀ। ਇੱਕ ਹੁੰਦੀ ਢਿੱਡ ਦੀ ਖੁਰਾਕ, ਪ੍ਰਸ਼ਾਦਾ ਪਾਣੀ ਆਪਾਂ 2 ਵਾਰੀ ਛਕ ਲਈਏ, 3 ਵਾਰੀ ਛਕ ਲਈਏ, ਚਾਹ ਪਾਣੀ ਪੀ ਲਈਏ, ਭੁੱਖ ਲੱਗਦੀ ਹੈ ਬੰਦਾ ਛਕ ਲੈਂਦਾ, ਅਤੇ ਜੇ ਨਾ ਭੁੱਖ ਲੱਗੇ ਬੰਦਾ ਡਾਕਟਰ ਨੂੰ ਕਹਿੰਦਾ ਵੀ ਮੈਨੂੰ ਭੁੱਖ ਨਹੀਂ ਲੱਗਦੀ, ਉਹਦੇ ਦਿਖਾਉਣ ਜਾਂਦਾ ਵੀ ਕੋਈ ਪ੍ਰੋਬਲਮ ਆ ਗਈ ਬੋਡੀ ਦੇ ਵਿੱਚ, ਦਵਾਈ ਲੈਂਦਾ ਵੀ ਭੁੱਖ ਲੱਗਣ ਦੀ ਦਵਾਈ ਦੇ ਦੇ। ਅਤੇ ਹਰ ਕਹਿ ਨਾਮ ਕੀ ਲੱਗਾ ਭੁੱਖ, ਮੇਰਾ ਬਾਬਾ ਕਹਿੰਦਾ ਨਾਮ ਦੀ ਭੁੱਖ ਕਿਹਨੂੰ ਲੱਗਣੀ, ਇਹ ਤਾਂ ਲੱਗੀ ਨਹੀਂ, ਇਹਦੀ ਦਵਾਈ ਕਦੇ ਲਈ ਨਹੀਂ, ਤੂੰ ਇਹਦੀ ਕਿਤੇ ਚਿੰਤਾ ਕੀਤੀ ਹੀ ਨਹੀਂ, ਤੈਨੂੰ ਨਾਮ ਦੀ ਕਦੇ ਭੁੱਖ ਹੀ ਨਹੀਂ ਲੱਗੀ, ਤੂੰ ਕਦੇ ਕਿਹਾ ਹੀ ਨਹੀਂ ਵੀ ਉੱਠ ਕੇ ਮੈਂ ਜਪਜੀ ਸਾਹਿਬ ਦਾ ਪਾਠ ਕਰ ਲਾਂ ਜਾਂ 5-10 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਾਂ ਬਹਿ ਕੇ ਅੰਮ੍ਰਿਤ ਵੇਲੇ। ਇਹ ਭੁੱਖ ਦਾ ਵੀ ਫਿਕਰ ਕਰੀਏ ਨਾ ਵੀ ਸਾਨੂੰ ਗੁਰੂ ਦੇ ਨਾਮ ਦੀ, ਗੁਰੂ ਦੀ ਬਾਣੀ ਦੀ, ਕਥਾ ਕਹਾਣੀਆਂ ਦੀ, ਵਿਚਾਰਾਂ ਦੀ, ਢਾਡੀ ਵਾਰਾਂ ਦੀ, ਗੁਰੂ ਦੇ ਸੇਵਾ ਸਿਮਰਨ ਦੀ, ਗੁਰੂ ਦੇ ਦਰਬਾਰ ਦੀ, ਸ਼ਰਧਾ ਭਾਵਨਾ ਦੀ, ਇਹ ਭੁੱਖ ਕਾਹਤੋਂ ਨਹੀਂ ਲੱਗੀ। ਅਤੇ ਜਦੋਂ ਇੱਥੇ ਆਵਾਂਗੇ
ਫਿਰ ਇਹ ਪੱਖ ਜ਼ਰੂਰੀ ਲੱਗ ਜੂ ਗੁਰੂ ਦੇ ਚਰਨਾਂ 'ਚ। ਦਵਾਈ ਐਸੀ ਹੈ, ਇਹ ਜਿਹੜੀ ਦਵਾ ਹੈ ਗੁਰਬਾਣੀ, ਜੋ ਬਾਤ ਦਵਾ ਸੇ ਨਹੀਂ ਹੋਤੀ, ਵੋ ਬਾਤ ਦਵਾ ਸੇ ਹੋਤੀ ਹੈ, ਜਬ ਕਾਬਲ ਮੁਰਸ਼ਦ ਮਿਲ ਜਾਏ ਤੋ ਬਾਤ ਖਦਾ ਸੇ ਹੋਤੀ ਹੈ। ਕਹਿੰਦੇ ਜਦੋਂ ਕਾਬਲ ਮੁਰਸ਼ਦ ਦੀ ਗੋਦ ਵਿੱਚ ਆ ਜਾਈਏ ਨਾ, ਉਦੋਂ ਫਿਰ ਖੁਦਾ ਨਾਲ ਗੱਲਾਂ ਹੋਣ ਲੱਗ ਜਾਂਦੀਆਂ ਸਾਡੀਆਂ। ਨਰਕ ਧਾਰੀ ਗੁਰਬਚਨਾ ਜੀ ਨੇ 13 ਅਪ੍ਰੈਲ ਦਾ ਦਿਨ ਚੁਣਿਆ, 13 ਅਪ੍ਰੈਲ ਦਾ। ਕਈ ਕਹਿ ਦਿੰਦੇ ਆ ਵੀ ਉਹ ਆਪਦੇ ਧਰਮ ਦਾ ਪ੍ਰਚਾਰ ਕਰਦਾ ਸੀ, ਨਰਕ ਧਾਰੀ ਗੁਰਬਚਨਾ ਆਪਦੇ ਧਰਮ ਦਾ ਤਾਂ ਹਰੇਕ ਬੰਦਾ ਪ੍ਰਚਾਰ ਕਰਦਾ। ਇਸਲਾਮ ਧਰਮ ਦੇ ਲੋਕ ਇਸਲਾਮ ਮਤ ਦਾ ਕੁਰਾਨ ਸ਼ਰੀਫ ਦਾ ਪ੍ਰਚਾਰ ਕਰਦੇ ਆ, ਹਿੰਦੂ ਲੋਕ ਹਿੰਦੂ ਧਰਮ ਦਾ ਪ੍ਰਚਾਰ ਕਰਦੇ ਆ, ਬੋਧੀ ਕ੍ਰਿਸਚਨ ਸਾਰੇ ਆਪਦੇ ਆਪਦੇ ਧਰਮ ਦਾ ਪ੍ਰਚਾਰ ਕਰਦੇ ਆ। ਕਿਸੇ ਵੀ ਧਰਮ ਦਾ ਪ੍ਰਚਾਰ ਕਰਨਾ ਚੰਗਾ ਏ ਹਰੇਕ ਧਰਮੀ ਬੰਦਿਆਂ ਨੂੰ। ਬਾਬੇ ਨਾਨਕ ਨੇ ਵੀ ਇਹੀ ਗੱਲ ਕਹੀ ਵੀ ਜੇ ਮੁਸਲਮਾਨ ਹੈ ਤੇ ਪੱਕਾ ਮੁਸਲਮਾਨ ਰਹਿ, ਜੇ ਹਿੰਦੂ ਆ ਤੇ ਹਿੰਦੂ ਦੀਆਂ ਰੋਹ ਰੀਤਾਂ ਸਿੱਖ, ਤੇ ਅਸੀਂ ਜਿਹੜਾ ਸਿੱਖ ਆ ਮਹਾਰਾਜ ਕਹਿੰਦੇ ਸਿੱਖ ਬਣ ਕੇ ਰਹਿ। ਫਿਰ ਹਿੰਦੂ ਅੱਜ ਵੀ ਪੱਕਾ ਆਪਦੇ ਧਰਮ 'ਚ ਆ ਤੇ ਮੁਸਲਮਾਨ ਅੱਜ ਵੀ ਪੱਕਾ ਆਪਦੇ ਧਰਮ 'ਚ ਆ। ਆਪਣੇ ਵਾਲੀ ਆ ਜਿਹੜੇ ਕਬਰਾਂ ਤੇ ਮੱਥੇ ਟੇਕਦੇ ਫਿਰਦੇ, ਜੈਨ ਖਾਂ ਵਰਗੇ ਜਿਹਨਾਂ ਨੂੰ ਪੀਰ ਮੰਨੀ ਫਿਰਦੇ ਆ, ਜਿਹਨਾਂ ਨੇ 35-40 ਹਜ਼ਾਰ ਸਿੱਖਾਂ ਦਾ ਘੱਲੂ ਘਾਰੇ 'ਚ ਘਾਣ ਕਰਾਇਆ, ਉਹਨਾਂ ਨੂੰ ਵੀ ਮੱਥੇ ਟੇਕਦੇ ਫਿਰਦੇ ਆਪਣੇ ਲੋਕ। ਇਕੱਲਾ ਆਪਣਿਆਂ ਨੂੰ ਹੀ ਸਮਝਾਉਣਾ ਪੈਂਦਾ ਵੀ ਤੂੰ ਸਿੱਖ ਆ, ਤੇਰਾ ਜੇ ਸਿਰ ਝੁਕੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਝੁਕੇ, ਨਹੀਂ ਝੁਕੇ ਨਾ ਦੁਨੀਆ 'ਤੇ ਕਿਤੇ। ਬੜੀਆਂ ਵੱਡੀਆਂ ਕੁਰਬਾਨੀਆਂ, ਅਸੀਂ ਇਕੱਲੀਆਂ ਮੇਰੇ ਵਰਗਾ ਕਹਿ ਕੇ ਤੁਰ ਜਾਂਦਾ, ਆਪਾਂ ਸਾਰੀ ਸੁਣ ਕੇ ਤੁਰ ਜਾਂਦੇ ਹਾਂ, ਪਰ ਅਮਲ ਕਰਨਾ ਪੈਣਾ ਏ। ਨਰਕ ਧਾਰੀ ਗੁਰਬਚਨਾ ਆਪਦੇ ਧਰਮ ਦਾ ਪ੍ਰਚਾਰ ਕਰਦਾ ਚੰਗੀ ਗੱਲ ਸੀ, ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਅਪਤ ਸ਼ਬਦ ਬੋਲਦਾ, ਉਹ ਪੰਜ ਪਿਆਰਿਆਂ ਨੂੰ ਅਪ ਸ਼ਬਦ ਬੋਲਦਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਪ ਸ਼ਬਦ ਬੋਲਦਾ। ਉਹ ਕਹਿੰਦਾ ਵੀ ਆਹ ਸਰੋਵਰਾਂ ਦੀ ਕੀ ਲੋੜ ਹੈ, ਇਹਨਾਂ ਨੂੰ ਪੂਰ ਦਿੱਤਾ ਜਾਵੇ, ਇੱਥੇ ਪੂਰਨ ਵਾਲੇ ਬਥੇਰੇ ਆਏ, ਮੱਥਾ ਲਾਉਣ ਵਾਲੇ ਬਥੇਰੇ ਆਏ, ਜਿਨ੍ਹਾਂ ਨੇ ਮੱਥਾ ਲਾਇਆ ਤੇ ਉਹਨਾਂ ਨੂੰ ਫਿਰ ਖਾਲਸੇ ਪੰਥ ਨੇ ਸੋਧਾ ਲਾਤਾ, ਦਿਲ ਨਹੀਂ ਪੈਣ ਦਿੱਤੇ। ਤੇ ਇਹਨੇ ਨਰਕ ਧਾਰੀ ਗੁਰਬਚਨੇ ਨੇ ਆਪਾਂ ਸਵੇਰ ਦੇ ਦੀਵਾਨ ਵਿੱਚ ਬੇਨਤੀ ਕਰਕੇ ਗਏ ਹਾਂ ਵੀ ਸਿੰਘਾਂ ਦੇ ਉੱਤੇ ਜਿਹੜੇ ਇਹ ਕਹਿਣ ਗਏ ਸੀ ਸਿੰਘ ਵੀ ਸਾਨੂੰ ਰੋਸ ਨਹੀਂ, ਤੁਸੀਂ ਆਪਦੇ ਧਰਮ ਦਾ ਪ੍ਰਚਾਰ ਕਰੋ ਪਰ ਸਾਡੇ ਧਰਮ ਨੂੰ ਨਾ ਨਿੰਦੋ। ਸਾਡੇ ਪਿਓ ਨੂੰ ਕੋਈ ਨਿੰਦੇ ਤੇ ਆਪਾਂ ਕਹਾਂਗੇ, ਪਹਿਲੀ ਗੱਲ ਤਾਂ ਛੇਤੀ ਆਪਾਂ ਕਹਿੰਦੇ ਨਹੀਂ, ਧੌਣ 'ਤੇ ਮਾਰਾਂਗੇ ਚਾਰ, ਅਤੇ ਜਾਂ ਫਿਰ ਪਹਿਲਾਂ ਸਮਝਾਉਣ ਦਾ ਵੀ ਯਤਨ ਕਰਾਂਗੇ ਵੀ ਭਾਈ ਜਦੋਂ ਅਸੀਂ ਨਹੀਂ ਕੁਝ ਕਹਿੰਦੇ ਤੂੰ ਮਨਾ ਕਹਿ, ਅਤੇ ਜੇ ਫਿਰ ਨਾ ਕੋਈ ਸਮਝੇ ਫਿਰ ਆਪਾਂ ਨੂੰ ਪਤਾ ਹੀ ਆ ਵੀ ਕੀ ਕਰਨਾ, ਫਿਰ ਧੌਣ 'ਤੇ ਗੋਡਾ ਰੱਖਣਾ ਪੈਂਦਾ। ਕਿਉਂਕਿ ਅਸੰਖ ਮੂਰਖਾਂ ਤੋਂ ਘੋਰ ਆ, ਅਸੰਖ ਚੋਰ ਹਰਾਮ ਖੋਰ ਆ, ਇੱਥੇ ਮੂਰਖਾਂ ਦੇ ਮੂਰਖ ਝੁੰਡਾਂ ਦੇ ਝੁੰਡ ਇੱਥੇ ਦੁਨੀਆਂ 'ਤੇ ਫਿਰਦੇ ਆ, ਅਤੇ ਮੂਰਖ ਆ ਜਿਹੜੀਆਂ ਉਹ ਮਿੱਠੀਆਂ ਗੱਲਾਂ ਨਾਲ ਨਹੀਂ ਸਮਝਦਾ ਹੁੰਦਾ ਜਿਹੜਾ ਬੰਦਾ ਮੂਰਖ ਹੈ, ਉਹ ਮੂਰਖ ਗੰਢ ਪਏ ਮੋਹ ਬਾਰ, ਮੂਰਖ ਦੇ ਫਿਰ ਚਪੇੜਾਂ ਜੜਦੀਆਂ ਹੀ ਪੈਂਦੀਆਂ, ਉਹਨੂੰ ਸੋਧੇ ਲਾਉਣੇ ਹੀ ਪੈਂਦੇ ਆ ਮੂਰਖ ਬੰਦੇ ਨੂੰ। ਆਓ ਗੁਰਬਚਨੇ ਦੇ ਨਾਲ ਜਿਹੜੇ ਰਲੇ ਹੋਏ ਨੇ ਆਪਣੇ ਸਿੱਖਾਂ ਦੇ ਰੂਪ ਦੇ ਵਿੱਚ, ਭੇਸ ਦੇ ਰੂਪ ਵਿੱਚ ਜਿਹੜੇ ਗੁਰਬਚਨੇ ਨੇ ਨਾਲ ਵੀ, ਇੰਦਰਾ ਗਾਂਧੀ ਦੇ ਨਾਲ ਵੀ, ਭਾਰਤ ਦੀ ਹਕੂਮਤ ਦੇ ਨਾਲ ਵੀ, ਜਿਹੜਿਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਾਉਣ ਦੇ ਵਿੱਚ ਵੀ ਦਸਤਖਤ ਕੀਤੇ ਹੈ, ਆਓ ਉਹਨਾਂ ਗਦਾਰਾਂ ਦੀ ਗੱਲ, ਜਿਹੜੇ ਪੰਥ ਦੇ ਦੁਖੀ ਨੇ ਉਹ ਪੰਥ ਦੁਖੀਆਂ ਦੀ ਗੱਲ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਹਾਲ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ,

0: ਪੰਥ ਦੇ ਨਿਵਾਸ ਵਿੱਚ, ਪੰਥ ਦੇ ਨਿਵਾਸ ਵਿੱਚ ਛੁਪੇ ਬਹਾਰੂ ਪੀਏ ਜੋ,
1: ਉਹ ਪੰਥ ਦੇ ਨਿਵਾਸ ਵਿੱਚ ਛੁਪੇ ਬਹਾਰੂ ਪੀਏ ਜੋ,
0: ਪੰਥ ਦੇ ਨਿਵਾਸ ਵਿੱਚ ਛੁਪੇ ਬਹਾਰੂ ਪੀਏ ਜੋ,
1: ਪੰਥ ਦੇ ਨਿਵਾਸ ਵਿੱਚ ਛੁਪੇ ਬਹਾਰੂ ਪੀਏ ਜੋ।

0: ਖੋਰਾ ਪੰਥ ਤਾਈ ਲਾਇਆ ਹਲਦਿਆਂ ਭੇਤੀਆਂ ਨੇ,
1: ਖੋਰਾ ਪੰਥ ਤਾਈ ਲਾਇਆ ਕਰਦਿਆਂ ਭੇਤੀਆਂ ਨੇ।

0: ਬੇਪਤਾ ਜੋ ਨਾਮ ਪਈ ਸਿੰਘਾਂ ਨਾ ਗੁਲਾਮੀ ਸਹੀ
1: ਉਹ ਬੇਪਤਾ ਜਦੋਂ ਵੀ ਪਈ ਬੇਪਤਾ ਜਦੋਂ ਵੀ ਪਈ ਸਿੰਘਾਂ ਨਾ ਗੁਲਾਮੀ ਸਹੀ
0: ਬੇਪਤਾ ਜਦੋਂ ਵੀ ਪਈ ਸਿੰਘਾਂ ਨਾ ਗੁਲਾਮੀ ਸਹੀ
1: ਬੇਪਤਾ ਜਦੋਂ ਵੀ ਪਈ ਸਿੰਘਾਂ ਨਾ ਗੁਲਾਮੀ ਸਹੀ
0: ਹਾਂ।

0: ਗਦਾਰਾਂ ਸੇ ਸਦਾ ਆਇਆ
1: ਫੁੱਲਾਂ ਵਾਲੇ ਲਾਲਤਾ ਫੁੱਲਾਂ ਵਾਲੇ ਲਾਲਤਾ ਗਦਾਰਾਂ ਸੇ ਸਦਾ।

ਪਹਿਲਾ ਕਰਨਾ ਵਾਰ ਆਧਾਰ ਵੀ ਛੇਤੀ ਮੋੜ ਦਿੰਦੇ, ਨਾ ਪਹਿਲਾਂ ਕਰਦੇ ਵਾਰ ਆਧਾਰ ਵੀ ਛੇਤੀ ਮੋੜ ਦਿੰਦੇ, ਬਣ ਦਰਿਆਵਾਂ ਦੇ ਅਣਖੀਲੇ ਰੋੜ ਦਿੰਦੇ, ਰਾਜ ਭਾਗ ਵੀ ਜੁੱਤੀਆਂ ਦੇ ਨਾਲ ਵਾਪਸ ਮੋੜ ਦਿੰਦੇ, ਫੁੱਲਾਂ ਨਾਲੋਂ ਕੋਮਲ ਜੋਧੇ ਪੱਥਰ ਖੋਰ ਦਿੰਦੇ, ਅਜੀਤਬਾਲ ਦੇ ਪਾਰਸ ਨੱਕ ਬੈਰੀ ਦਾ ਭੋਰ ਦਿੰਦੇ। ਜਦੋਂ ਕਿਸੇ ਨੇ ਵੀ ਕਦੇ ਵਾਰ ਕੀਤਾ ਨਾ, ਕਿਸੇ ਨੇ ਵੀ ਕਦੇ ਭਾਜੀ ਪਾਈ ਹੈ ਤੇ ਸੋਰਮਿਆਂ ਨੇ ਉਹ ਭਾਜੀ ਲਾਈ ਆ, ਸਮਾਂ ਬਾਹਲਾ ਨਹੀਂ ਪੈਣ ਦਿੱਤਾ। ਇਹ ਨਿਰੰਕਾਰੀ ਨਰਕਧਾਰੀ ਗੁਰਬਚਨੇ ਨੇ ਜਦੋਂ 13 ਸਿੰਘ ਸ਼ਹੀਦ ਕੀਤੇ ਆ, ਇਹਦੇ ਗੁੰਡਿਆਂ ਨੇ ਅੰਨੇ ਵਾਹ ਗੋਲੀਆਂ ਚਲਾਈਆਂ, ਤੇਜ਼ਾਬ ਦੀਆਂ ਬੋਤਲਾਂ ਪੈਟਰੋਲ ਦੀਆਂ ਬੋਤਲਾਂ ਮਾਰੀਆਂ ਉਹਨਾਂ ਤੇ, ਅਨੇਕਾਂ ਸਿੰਘ ਫੱਟੜ ਹੋਏ ਹੈ ਤੇ ਬਾਬਾ ਫੌਜਾ ਸਿੰਘ ਵਰਗੇ, ਕਿਉਂਕਿ ਅਖੰਡ ਕੀਰਤਨੀ ਜਥੇ ਦੇ ਮੋਢੀ ਸਨ ਬਾਬਾ ਫੌਜਾ ਸਿੰਘ ਜੀ, ਜਿਨ੍ਹਾਂ ਦੀ ਸੰਗਤ ਸਤਿਗੁਰਾਂ ਦੇ ਦਰਬਾਰ ਵਿੱਚ ਆਈ ਹੋਈ ਸੀ ਤੇ ਬਾਬਾ ਫੌਜਾ ਸਿੰਘ ਅਗਵਾਈ ਕਰ ਰਹੇ ਸੀ ਇੱਕ ਪਾਸਿਓਂ, ਇੱਕ ਪਾਸਿਓਂ ਦਮਦਮੀ ਟਕਸਾਲ ਅਗਵਾਈ ਕਰ ਰਹੀ ਸੀ ਤੇ ਜਰਨੈਲ ਜੋਧੇ ਸੁਰਮੇ ਸ਼ਾਂਤਮਈ ਸੰਘਰਸ਼ ਦੇ ਨਾਲ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਇਸ ਨਿਰੰਕਾਰੀਏ ਦੇ ਪਟਾਲ ਵੱਲ ਨੂੰ ਜਾ ਰਹੇ ਸੀ। ਜਦੋਂ ਵਿਚਾਰ ਚਰਚਾ ਹੋਈ ਤੇ ਇਹਨਾਂ ਨੇ ਫਿਰ ਅੰਨੇ ਵਾਹ ਫਾਇਰਿੰਗ ਕੀਤੀ ਤੇ ਸਿੰਘ ਸ਼ਹੀਦ ਹੋ ਗਏ। ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਪਤਾ ਲੱਗਿਆ, ਉਹ ਕਹਿੰਦੇ ਜੇ 13 ਸ਼ਹੀਦ ਹੋਏ ਆ ਤੇ 26 ਮਾਰ ਕੇ ਦਮ ਲਵਾਂਗੇ, ਇਹ ਤਾਂ ਜਾਇਜ਼ ਆ ਨਾ, ਇਹ ਜਾਇਜ਼ ਗੱਲ ਆ ਵੀ ਜਿਹੜਾ ਵਾਰ ਕਰੇ ਤੇ ਉਹਨੂੰ ਦੁੱਗਣਾ ਮੋੜਨਾ ਪੈਂਦਾ ਹੈ, ਇਹ ਜਾਇਜ਼ ਗੱਲ ਆ। ਜਿਹੜਾ ਕਿਸੇ ਦੀ ਗੱਲ ਸਹੀ ਨੂੰ ਸਹੀ ਨਾ ਮੰਨੇ ਉਹਨੂੰ ਸਬਕ ਸਿਖਾਉਣਾ ਪੈਂਦਾ। ਸੰਤਾਂ ਨੇ ਪਹਿਲਾਂ ਵੀ ਗੱਲ ਕਹੀ ਸੀ, ਸਾਨੂੰ ਨਹੀਂ ਇਤਰਾਜ਼, ਉਹ ਆਪਦਾ ਪ੍ਰਚਾਰ ਕਰੇ ਧਰਮ ਦਾ, ਸਾਨੂੰ ਨਹੀਂ ਇਤਰਾਜ਼, ਪਰ ਸਾਡੇ ਧਰਮ ਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸਾਡੇ ਸਿੱਖ ਯੋਧਿਆਂ ਨੂੰ, ਗੁਰੂ ਸਾਹਿਬਾਨਾਂ ਨੂੰ ਮਾੜਾ ਨਾ ਕਵੇ। ਤੇ ਆਓ ਸਮਾਂ, ਇਧਰੋਂ ਸੰਤਾਂ ਨੇ ਐਲਾਨ ਕਰ ਦਿੱਤਾ, ਕਹਿੰਦੇ ਜਿਹੜਾ ਨਰਕ ਧਾਰੀਏ ਗੁਰਬਚਨੇ ਨੂੰ ਰੋੜੇਗਾ ਨਾ, ਸੋਧਾ ਲਾਵੇਗਾ ਤੇ ਉਹਨੂੰ ਸੋਨੇ ਦੇ ਨਾਲ ਤੋਲ ਦਿਆਂਗੇ, ਸੋਨੇ ਨਾਲ ਤੋਲਾਂਗੇ, ਸੰਤਾਂ ਨੇ ਐਲਾਨ ਕਰਤੇ ਸੀ। ਤੇ ਸੰਤਾਂ ਦੇ ਬੋਲਾਂ ਤੋਂ ਪ੍ਰਭਾਵਿਤ ਅਨੇਕਾਂ ਨੌਜਵਾਨ ਹੋ ਜਾਂਦੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸੰਤਾਂ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਸੀ ਨਾ, ਤੇ ਕੱਪੜਿਆਂ ਵਾਲੀਆਂ ਦੁਕਾਨਾਂ ਤੋਂ ਕੇਸਰੀ ਦਸਤਾਰਾਂ ਮੁੱਕ ਗਈਆਂ ਸੀ, ਕੇਸਰੀ ਕੱਪੜੇ ਨਹੀਂ ਸੀ ਮਿਲਦੇ ਉਦੋਂ, ਕਿਉਂਕਿ ਵੀ ਜਿਹੜੇ ਵੀ ਮਹਾਂਪੁਰਖਾਂ ਦਾ ਪ੍ਰਚਾਰ ਸੁਣਦੇ ਉਹ ਅੰਮ੍ਰਿਤ ਛਕ ਲੈਂਦੇ, ਉਹ ਕੇਸਰੀ ਦਸਤਾਰਾਂ ਸਜਾ ਲੈਂਦੇ ਆ, ਉਹ ਸਿਰਾਂ ਦੇ ਉੱਤੇ ਦਮਾਲੇ ਸਜਾਉਂਦੇ ਆ। ਉਹਨਾਂ ਸਮਿਆਂ ਦੇ ਵਿੱਚ ਕੱਪੜੇ ਵਾਲੀਆਂ ਦੁਕਾਨਾਂ ਤੋਂ ਕੇਸਰੀ ਰੰਗ ਮੁੱਕ ਗਏ ਸੀ। ਇਹਦਾ ਭਾਵ ਇੰਨਾ ਵੀ ਸੰਤਾਂ ਨੇ ਇੰਨਾ ਪ੍ਰਚਾਰ ਕੀਤਾ ਤੇ ਇੰਨਾ ਪ੍ਰਭਾਵ ਪਿਆ ਸੰਗਤਾਂ ਦੇ ਉੱਤੇ, ਜਿਹੜੇ ਸਿੱਖ ਧਰਮ ਦੇ ਨਾਲ ਧਰਮੀ ਲੋਕ ਜੁੜੇ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਹੈ ਨਾ, ਫਿਰ ਉਹਨੂੰ ਆਪਣੇ ਆਪ ਹੀ ਮੇਰੇ ਪਾਤਸ਼ਾਹ ਜੰਗ ਦੇ ਮੈਦਾਨ ਵਿੱਚ ਨਿਤਾਰ ਦਿੰਦੇ ਆ, ਖੜਾ ਕਰ ਦਿੰਦੇ ਆਪਣੇ ਆਪ ਹੀ। ਭਾਈ ਰਣਜੀਤ ਸਿੰਘ ਵਰਗੇ ਯੋਧੇ, ਭਾਈ ਰਣਜੀਤ ਸਿੰਘ ਦਾ ਕਹਿੰਦੇ ਸੰਤਾਂ ਦੇ ਨਾਲ ਵਾਹਲਾ ਨਹੀਂ ਸੀ ਮਿਲਾਪ, ਤੇ ਸੰਤਾਂ ਦੇ ਨਾਲ ਇੱਕ ਅੱਧੀ ਵੇਰ ਮੁਲਾਕਾਤ ਜ਼ਰੂਰ ਭਾਈ ਰਣਜੀਤ ਸਿੰਘ ਦੀ ਹੋਈ ਹੋਣੀ ਹੈ। ਤੇ ਜਦੋਂ ਕੌਮ ਦਾ ਦਰਦ ਦਿਲ ਦੇ ਵਿੱਚ ਹੋਵੇ ਨਾ, ਸਾਡਾ ਇਹ ਇਕੱਲਾ ਇਹ ਨਹੀਂ ਵੀ ਸੰਤਾਂ ਦੇ ਹੀ ਫਰਜ਼ ਸੀ ਸਾਰੇ ਕੰਮ ਕਰਨ ਦੇ, ਜਾਂ ਸਿੱਖ ਜਰਨੈਲ ਯੋਧੇ ਜਿਹੜੇ ਸ਼ਿਕਾਰ ਸੀ ਉਹਨਾਂ ਦੇ ਹੀ ਫਰਜ਼ ਸੀ, ਕੌਮ ਦੇ ਇਕੱਲੇ ਇਕੱਲੇ ਬੰਦੇ ਦਾ ਫਰਜ਼ ਬਣ ਜਾਂਦਾ ਕਾਰਜ ਕਰਨ ਦਾ, ਜਿਹੜਾ ਕੌਮ ਦਾ ਕਾਰਜ ਹੋਵੇ। ਆਪਦੇ ਘਰ ਦੇ ਕਾਰਜ ਤਾਂ ਹਰੇਕ ਹੀ ਬੰਦਾ ਕਰਦਾ ਫਿਰਦਾ, ਘਰ ਦੀਆਂ ਜ਼ਿੰਮੇਵਾਰੀਆਂ ਤਾਂ ਹਰੇਕ ਹੀ ਸਾਂਭਦਾ ਫਿਰਦਾ, ਤੇ ਪਰ ਜਿਹੜਾ ਕੌਮ ਦੀ ਜ਼ਿੰਮੇਵਾਰੀ ਸਾਂਭੇ ਨਾ, ਜਿਹੜਾ ਕੌਮ ਲਈ ਕੁਝ ਕਰੇ, ਜਿਹੜਾ ਕੌਮ ਲਈ ਮਰ ਮਿਟੇ, ਉਹ ਦੁਨੀਆਂ ਦੇ ਤਖ਼ਤੇ ਉੱਤੇ ਫਿਰ ਜਿਉਂਦੇ ਰਹਿੰਦੇ ਨੇ ਸਾਰੀ ਉਮਰ, ਉਹਨਾਂ ਨੂੰ ਭੁਲਾਉਂਦਾ ਨਹੀਂ ਕੋਈ। ਤੇ ਭਾਈ ਰਣਜੀਤ ਸਿੰਘ ਹੋਣਾ ਨਾਲ ਕਈ ਪੱਤਰਕਾਰਾਂ ਨੇ ਮੀਟਿੰਗਾਂ ਕੀਤੀਆਂ, ਕਿਉਂਕਿ ਭਾਈ ਰਣਜੀਤ ਸਿੰਘ ਹੋਣਾ ਨੂੰ, ਭਾਈ ਸਾਹਿਬ ਹੋਣਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਲਾਇਆ ਗਿਆ ਸੀ ਬਾਅਦ ਦੇ ਵਿੱਚ। ਆਓ ਭਾਈ ਕਾਬਲ ਸਿੰਘ ਵਰਗੇ, ਭਾਈ ਰਣਜੀਤ ਸਿੰਘ ਵਰਗੇ, ਭਾਈ ਚਰਨ ਸਿੰਘ ਵਰਗੇ, ਭਾਈ ਗਿਆਨ ਸਿੰਘ ਵਰਗੇ, ਦੇਸ਼ ਰਾਜ ਵਰਗੇ ਯੋਧੇ ਜਰਨੈਲ ਇਹ ਸਕੀਮਾਂ ਲਾਉਂਦੇ ਫਿਰਦੇ ਹੈ ਵੀ ਇਹ ਨਰਕਧਾਰੀ ਗੁਰਬਚਨੇ ਨੂੰ ਕਿਵੇਂ ਸੋਧਿਆ ਜਾਵੇ, ਇਹਨੂੰ ਕਿਵੇਂ ਸਬਕ ਸਿਖਾਇਆ ਜਾਵੇ।
ਇਹਨੂੰ ਆ ਧਰਤੀ ਤੋਂ ਇਹਦੇ ਆਣ ਜਲ ਢੇਰ ਦਾ ਦਾਣਾ ਜਿਹੜਾ ਕਿਵੇਂ ਮਕਾਇਆ ਜਾਵੇ। 1980 ਦੇ ਵਿੱਚ, ਕਿਉਂਕਿ 61 ਹੁੰਦਾ 78 ਚ, 1978 ਦੇ ਵਿੱਚ 1980 ਆ ਗਈ। 2 ਸਾਲ ਆਪਦੀਆਂ ਮਾਣਾਈਆਂ ਕਰਦਾ ਰਿਹਾ। ਯੋਧਿਆਣੇ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਵਰਗੇ ਨੇੜੇ ਪਹੁੰਚ ਗਏ ਆ, ਕੋਈ ਨਾ ਕੋਈ ਸਕੀਮ ਲਾ ਲਈ ਹੈ। ਕਹਿੰਦੇ ਇਹਦੇ ਜਿਹੜਾ ਭਾਈ ਗੁਰਬਚਨ ਨਰਕ ਧਾਰੀ ਆ ਨਾ, ਜਿਹੜਾ ਇਹਦੇ ਜਿੱਥੇ ਇਹਦੀ ਰਹਿਸ਼ ਆ, ਜਿੱਥੇ ਇਹਦਾ ਗੈਸਟ ਰੂਮ ਹੈ, ਤੇ ਉੱਥੇ ਲੱਕੜੀ ਦਾ ਕੰਮ ਕਰਨ ਵਾਲਾ ਸੀ, ਕੋਈ ਕਬਜ਼ੇ ਕੁਬਜ਼ੇ ਢਿੱਲੇ ਆ, ਉਹ ਕਸਣ ਵਾਲੇ ਹੈ, ਤੇ ਭਾਈ ਕਾਬਲ ਸਿੰਘ ਵਰਗੇ, ਭਾਈ ਰਣਜੀਤ ਸਿੰਘ ਵਰਗੇ ਕੰਮ ਜਾਣਦੇ ਆ ਉਹਨਾਂ ਨੂੰ। ਪਰ ਇਹ ਗੁਰਬਚਨ ਨੂੰ ਇਹ ਨਹੀਂ ਸੀ ਪਤਾ ਵੀ ਇਹ ਇਕੱਲੇ ਲੱਕੜੀ ਦੇ ਕਬਜ਼ੇ ਨਹੀਂ ਕਸਣ ਵਾਸਤੇ ਆਏ, ਤੇ ਮੇਰੇ ਕਬਜ਼ਿਆਂ ਨੂੰ ਉਧੇੜਨ ਵਾਸਤੇ ਵੀ ਆਏ ਹੈ। ਇਹਨਾਂ ਨੇ ਉੱਥੇ ਜਾ ਕੇ ਇਹਨਾਂ ਦੇ ਮੁਖੀਆਂ ਦੇ ਕੋਲੋਂ, ਜਿਹੜੇ ਉੱਥੇ ਸੇਵਾਦਾਰ ਛੱਡੇ ਹੋਏ ਨੇ, ਉਹਨਾਂ ਕੋਲੋਂ ਪੇਚਕਸ ਵੀ ਲਿਆ, ਤੇ ਇੱਕ ਲੱਕੜ ਆ ਇਹਨਾਂ ਕੋਲੇ, ਤੇ ਉਹ ਲੱਕੜ ਇਸ ਢੰਗ ਦੇ ਨਾਲ ਅੰਦਰੋਂ ਤਰਾਸ਼ੀ ਹੋਈ ਹੈ ਜਿਹਦੇ ਵਿੱਚ ਅੰਦਰ ਹਥਿਆਰ ਰੱਖੇ ਹੋਏ ਨੇ, ਉਹਦਾ ਬਾਹਰੋਂ ਨਹੀਂ ਪਤਾ ਲੱਗਦਾ। ਜਿਵੇਂ ਸ਼ਹੀਦ ਊਧਮ ਸਿੰਘ ਆ ਕਿਤਾਬ ਦੇ ਵਿੱਚ ਰੁਮਾਲਵਰ ਲੈ ਗਿਆ ਸੀ ਨਾ, ਆਪਾਂ ਸਾਰੇ ਇਤਿਹਾਸ ਸੁਣਦੇ ਹਾਂ, ਜਨਰਲ ਡੈਰ ਨੂੰ ਮਾਰਨ ਵਾਸਤੇ ਕਿਤਾਬ ਦੇ ਵਿੱਚ ਕਿਤਾਬ ਦੇ ਵਰਕਿਆਂ ਨੂੰ ਉਸੇ ਤਰ੍ਹਾਂ ਕੱਟ ਕੇ ਉਸੇ ਸ਼ਕਲ ਦੇ ਵਿੱਚ ਬਣਾ ਕੇ ਅਤੇ ਉਹਦੇ ਵਿੱਚ ਰੁਮਾਲਵਰ ਰੱਖ ਕੇ ਅੰਦਰ ਲੈ ਗਿਆ ਸੀ। ਅਤੇ ਇਹ ਦੂਸਰਾ ਰੂਪ ਫਿਰ ਭਾਈ ਸ਼ਹੀਦ ਭਾਈ ਊਧਮ ਸਿੰਘ ਤੋਂ ਬਾਅਦ ਇਹ ਦੂਸਰਾ ਰੂਪ ਲੱਕੜ ਦੇ ਵਿੱਚ ਹਥਿਆਰ ਲੁਕਾਉਣ ਦਾ ਭਾਈ ਰਣਜੀਤ ਸਿੰਘ ਨੇ ਦਿੱਤਾ। ਕਹਿੰਦੇ 4 ਵਜੇ ਐਂਟਰ ਹੋਏ ਨੇ ਇਹਦੇ ਗੈਸਟ ਰੂਮ ਦੇ ਵਿੱਚ, 4 ਵਜੇ ਐਂਟਰ ਹੋਏ ਆ, ਤੇ 4 ਵਜੇ ਤੋਂ ਲੈ ਕੇ 4:30 ਵਜੇ ਤੋਂ ਲੈ ਕੇ 10:15 ਵਜੇ ਤੱਕ ਇਹ ਸੂਰਮੇ ਯੋਧੇ ਕਾਬਲ ਸਿੰਘ ਵਰਗੇ ਤੇ ਭਾਈ ਰਣਜੀਤ ਸਿੰਘ ਵਰਗੇ ਇੱਥੇ ਰਹੇ ਨੇ। ਮਾੜਾ ਮੋਟਾ ਆਪਦਾ ਪੇਚਕਸ ਖੜਕਾਉਂਦੇ ਰਹੇ, ਮਾੜਾ ਮੋਟਾ ਆਰਾ ਚਲਾਉਂਦੇ ਰਹੇ ਲੱਕੜੀ ਦੇ ਉੱਤੇ, ਕਿਤੇ ਥੋੜੀ ਮਾਰਤੀ, ਕਿਤੇ ਕੋਈ ਪੇਚਕਸ ਕਸਤਾ। ਤੇ ਇੱਥੋਂ ਦੇ ਸੇਵਾਦਾਰਾਂ ਨੂੰ ਇਹ ਵੀ ਕਹਿੰਦੇ, ਡੀਕ ਕਰਦੇ ਆ, ਕਹਿੰਦੇ ਹੋ ਸਕਦਾ ਕੰਮ ਬਾਹਲਾ ਤੇ ਰਾਤ ਲੱਗ ਜਾਵੇ, ਪਰ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਕਹਿੰਦੇ 11:15 ਵਜੇ ਨਰਕ ਧਾਰੀ ਗੁਰਬਚਨਾ 3 ਗੱਡੀਆਂ ਨੇ, ਕੁਝ ਸੇਵਾਦਾਰ ਆ ਉਹਦੇ ਮੂਹਰੇ ਮੋਟਰਸਾਈਕਲ ਨੇ, ਜਦੋਂ ਆਪਣੀ ਗੱਡੀ ਦੇ ਵਿੱਚੋਂ ਨਿਕਲਿਆ ਨਾ, ਮੱਥੇ ਤੇ ਤਿਉੜੀਆਂ ਪੈ ਗਈਆਂ ਰਣਜੀਤ ਸਿੰਘ ਦੇ, ਯੋਧੇ ਦੇ ਜਰਨੈਲ ਦੇ ਮੱਥੇ ਤੇ ਪਈਆਂ ਤਿਉੜੀਆਂ, ਕਿਉਂਕਿ ਕੌਮ ਦਾ ਬਦਲਾ ਲੈਣਾ ਹੈ, ਉਹ ਸ਼ਹੀਦਾਂ ਦਾ ਬਦਲਾ ਲੈਣਾ ਜਿਹੜੇ ਨਹੱਥੇ ਸ਼ਹੀਦ ਕਰ ਦਿੱਤੇ ਹੈ। ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਗੈਸਟ ਰੂਮ ਚ ਖੜਿਆ ਨੇ ਯੋਧਿਆਂ ਨੇ, ਇਹ ਪਾਪੀ ਬੁੱਚੜ ਨਰਕ ਧਾਰੀਏ ਗੁਰਬਚਨੇ ਦਾ ਸੋਧਾ ਹੈ।

ਸਭ ਤੋਂ ਸਰਬੋਤਮ ਨੇ ਸਾਡੇ ਸਤਿਗੁਰ ਪੰਜ ਪਿਆਰੇ, ਰੀਸ ਕਰੇ ਸਾਡੀ ਕਹਿੰਦਾ ਸਾਜੂ ਸੱਤ ਸਿਤਾਰੇ, ਰੀਸ ਕਰੇ ਸਾਡੀ ਕਹਿੰਦਾ ਸਾਜੂ ਸੱਤ ਸਿਤਾਰੇ।

ਸਰਕਾਰੇ ਫੁੱਲ ਬਾਲੀਆ ਢਾਡੀ ਦੀ ਖੁੱਲ ਗਏ ਕੰਨ ਤੇਰੇ ਸਰਕਾਰੇ ਸਿੰਘ ਸੱਪ ਕੁੰਡਲੀਏ ਜੋ ਇਹ ਤਾਂ ਦਿਨੇ ਦਿਖਾਉਂਦੇ ਤਾਰੇ ਸਿੰਘ ਸੱਪ ਕੁੰਡਲੀਏ ਜੋ

0: ਦਾਤਾ ਗੌਰ ਬਜਨੇ ਪਾਪੀ ਨੂੰ ਸਿੰਘਾਂ ਨੇ ਹੈ ਗੱਡੀ ਚੜਾਤਾ
1: ਨਰਕ ਧਾਰੀ ਗੁਰਬਚਨਾ ਸਿੰਘਾਂ ਨਰਕ ਚ ਵਾੜ ਦਿੱਤਾ ਮਾਰ ਗੋਲੀਆਂ ਸਿੰਘਾਂ ਗੋਦੋ ਖੁਦੋ ਵਾਂਗ ਖਲਾਰ ਦਿੱਤਾ ਇੱਕਿਆਂ ਦੀ ਇੱਕ ਤਾਲੀ ਨਿਆਉਂਦਾ ਦੁੱਗਣਾ ਚਾੜ ਦਿੱਤਾ ਅਜੀਤਵਾਲ ਦੇ ਪਾਰਸ ਐਸਾ ਵਰਕਾ ਪਾੜ ਦਿੱਤਾ ਜਿਉਂਦਿਆਂ ਜਰਨੈਲਾਂ ਨੇ ਇਹ ਬਦਲਾ 1978 ਦਾ 13 ਅਪ੍ਰੈਲ ਦੀ ਵਿਸਾਖੀ ਦਾ ਲੈ ਲਿਆ ਤੇ ਦਿੱਲੀ ਥਰ ਥਰ ਕੰਬਣ ਲੱਗ ਗਈ ਇਹਦੇ ਵਿੱਚ ਇਹਦਾ ਬਾਡੀਗਾਰਡ ਤੇ ਡਰਾਈਵਰ ਪ੍ਰਤਾਪ ਸਿੰਘ ਵੀ ਮਰਿਆ ਗੋਲੀਆਂ ਵੱਜੀਆਂ ਇਹਦੇ ਕੁਲਦੀਪ ਸਿੰਘ ਵਾਲੀਆ ਵਰਗਿਆਂ ਦੇ ਵੀ ਗੋਲੀਆਂ ਵੱਜੀਆਂ ਤੇ ਸਿੰਘਾਂ ਦੇ ਇਸ ਨਿਸ਼ਾਨਿਆਂ ਨੇ ਥਰ ਥਰ ਕੰਬਣ ਲਾਤੇ ਇਹਦੇ ਚੇਲੇ ਵਾਰ ਕੇ ਧਰਤੀ ਕੰਬ ਗਈ ਦਿੱਲੀ ਦੇ ਵਿੱਚ ਹਾਹਾਕਾਰ ਮੱਚ ਗਈ ਕਿਉਂਕਿ ਜਿਹੜੇ ਕਹਿੰਦੇ ਸੀ ਵੀ ਮੌਤ ਸਾਡੇ ਨੇੜੇ ਨਹੀਂ ਆ ਸਕਦੀ ਤੇ ਜਿਹੜਾ ਕਾਲ ਉਹਨਾਂ ਦੇ ਸਿਰ ਤੇ ਕੁੱਕਿਆ ਤੇ ਇਹ ਸੂਰਮਿਆਂ ਨੇ ਫਿਰ ਸੋਧਾ ਲਾ ਕੇ ਕੰਧਾ ਟੱਪ ਕੇ ਤੇ ਆਪ ਫਿਰ ਜੋਧੇ ਸੂਰਮੇ ਸੀ ਜਿਹੜੇ ਭਾਈ ਰਣਜੀਤ ਸਿੰਘ ਭਾਈ ਕਾਬਲ ਸਿੰਘ ਵਰਗੇ ਉਹਨਾਂ ਸਥਾਨਾਂ ਤੋਂ ਫਰਾਰ ਹੋਏ ਸੋ ਇਸ ਤਰ੍ਹਾਂ ਇਹ ਜਿਹਨੇ 1978 ਦੇ ਵਿੱਚ ਸ਼ੁਰੂਆਤ ਕੀਤੀ ਨਾ ਸਿੱਖਾਂ ਤੇ ਜ਼ੁਲਮ ਕਰਨ ਦੀ ਤੇ ਨਰਕ ਧਾਰੀ ਗੁਰਬਚਨੇ ਦਾ ਸੋਧਾ ਫਿਰ ਇਹ ਸੂਰਮਿਆਂ ਨੇ ਲਾਇਆ ਆਓ ਸਮੇਂ ਦੀ ਸਮਾਪਤੀ ਹੈ ਕਿਉਂਕਿ ਜਿਹੜਾ ਜਿਹੜਾ ਵੀ ਸਿੱਖ ਧਰਮ ਦੇ ਨਾਲ ਲੜਿਆ ਉਹਨੂੰ ਝੜਨਾ ਹੀ ਪੈ ਗਿਆ ਇਹ ਬਾਂਕ ਸਿਰਾਂ ਦੇ ਝਾੜ ਦਿੰਦੇ ਇਹ ਜੋਧੇ ਜਰਨੈਲ ਹੈ ਇਹ ਇਕੱਲਾ ਇਕੱਲਾ ਉੱਠ ਕੇ ਪੰਥ ਦੀ ਸੇਵਾ ਲੈ ਲੈਂਦਾ ਕਿਉਂਕਿ ਸੇਵਾ ਕਰਨ ਵਾਲਿਆਂ ਨੂੰ ਤਨਖਾਹ ਨਹੀਂ ਕੋਈ ਦਿੰਦਾ ਵੀ ਲਾਲਚ ਨਹੀਂ ਹੁੰਦਾ ਇੱਕ ਫੌਜ ਉਹ ਹੁੰਦੀ ਲੜਦੀ ਜੰਗ ਦੇ ਵਿੱਚ ਜਿਹੜੇ ਤਨਖਾਹਾਂ ਲੈਂਦੇ ਹੈ ਤੇ ਇਹ ਬਾਜਾਂ ਵਾਲੇ ਪਾਤਸ਼ਾਹ ਦੀ ਫੌਜ ਆ ਪਤਾ ਨਹੀਂ ਕਿਹਦਾ ਮਨ ਬਣਾ ਦੇਣਾ ਰੱਬ ਨੇ ਕਿਹਨੇ ਇਹ ਸੇਵਾ ਲੈ ਲੈਣੀ ਹੈ ਪਾਪੀਆਂ ਨੂੰ ਦੁਸ਼ਟਾਂ ਨੂੰ ਸੋਧਣ ਦੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਇਤਿਹਾਸ ਕਹਿੰਦੇ ਆ ਗੁਰੂ ਸਾਹਿਬ ਜੀ ਬਖਸ਼ਣ ਹਾਰੇ ਆ ਗੁਨਾਹਾਂ ਦੀ ਮਾਫ਼ੀ ਬਖਸ਼ਣ ਅੱਗੇ ਤੋਂ ਸਮਤ ਦੇਣ ਗੁਰੂ ਘਰ ਆਉਣ ਦੀ ਗੁਰਬਾਣੀ ਪੜ੍ਹਨ ਸੁਣਨ ਦੀ ਸੋਝੀ ਬਖਸ਼ਿਸ਼ ਕਰਨ ਜਿੰਨੀਆਂ ਵੀ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਰਹੀਆਂ ਸਭ ਨੂੰ ਜੀ ਆਇਆਂ ਧੰਨਵਾਦ ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਆਓ ਸਾਰੇ ਜਾਣੇ ਗੁਰਬਾਣੀ ਪੜ੍ਹੀਏ ਜੀ।

0: ਮਨ ਆਏ ਵਸਿਆ ਜਿਨ ਇੱਛਾ
1: ਸਭ ਪਗਾਇਆ
0: ਸਦਾ ਗੁਰਬਾਣ ਕੀਤਾ ਗੁਰ ਵਿਟੋ
1: ਜਿਸ ਦੀਆਂ ਇਹ
0: ਕਹਿ ਨਾਨਕ ਸੁਣੋ ਸੰਤੋ
1: ਸ਼ਬਦ ਧਰੋ ਪਿਆਰੋ।

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਬਾਲ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਟੇ ਸਭੋ ਜਾਏ ਤੇਗ ਬਹਾਦਰ ਸਿਮਰੀਐ ਕਨੋ ਨਿਧਿ ਆਵੈ ਧਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੇ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਭ ਰੂਪ ਚਾਰਾ ਹਜੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਇਤ ਕਾਲਜੂ ਕੇ ਜਹਾਜ ਹਲਤ ਬਲਤ ਕੇ ਰੱਖਿਅਕ ਲੋਹ ਪਲੋਹ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿੱਧ ਗਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਈ ਵੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆੜਿਆਂ ਨਾਲ ਤਨ ਚਰਵਾਏ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਹਿ ਚੇਤਾ ਅਮਨਕਾ ਸਤਕਾ ਸਰ ਸੁਖ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ ਦੇਰ ਤੇ ਫਤਿਹ ਬਿਰਦਗੀ ਪੈਜ ਪੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਦੇ ਸਦਾ ਸਾਹਿਬ ਦਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਨਿਆਂ ਦੇ ਤਾਣ ਨੀਓਟੀਆਂ ਦੀ ਓਟ ਨਿਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ
ਸੱਚੇ ਦੀਵਾਨਾਂ ਅੰਦਰ ਗੁਰਮੁਖ ਪਿਆਰੇ ਨੇ ਹਰਜਸ ਕੀਤਾ। ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਦਰੋਂ ਕਰੋ ਨਾਮ ਦੀ ਦਾਤ, ਅੰਮ੍ਰਿਤ ਦੀ ਦਾਤ, ਗੁਰਸਿੱਖੀ ਜੀਵਨ ਵਿੱਚ ਪਰਪੱਕਤਾ, ਆਪਣੇ ਚਰਨਾਂ ਦਾ ਪਿਆਰ ਸਦੀਵੀ ਬਖਸ਼ਦੇ ਰਹਿਣਾ। ਪਿਤਾ ਜੀ, ਇਸ ਵਕਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਈ ਦੇਗ ਸਾਧਸੰਗ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ੀ ਕਰੋ, ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁਖ ਹੋਏ ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਭਾਣੇ। ਦੋਰਾ ਅਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ।

ਵਾਹਿਗੁਰੂ ਸਾਹਿਬ ਜੀਓ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਉ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ ਸੋ ਕਹੋ ਟਲ ਗੁਰ ਸੇਵੀ ਅਹਿਨਿਸ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਹੋਵੈ ਸਿਵਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਤੁਦ ਰਿਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਾ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ

ਵਿਸਵੈ ਚਸਿਆ ਘੜੀਆਂ ਪੈਰਾ ਤਿੱਤੀ ਵਾਰੀ ਮਾਹ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸਰਾ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮੱਲੇ ਆਨ ਲੋ ਪਵਨ ਚਬਰੂ ਕਰੇ ਸਗਲ ਪੁਨਰਾਏ ਪੂੰ ਲੰਤ ਜੋਤੀ ਕੈਸੀ ਆਰਤੀ ਹੋਵੇ ਭਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਾਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਏ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬਿਨ ਸਹਿਤਾ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰਪਾਇਆ ਮਨਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵ ਹੈ ਜਮਕਾਲ ਨੂੰ ਸਹਿ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ

ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਬੋਲਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਲ ਗੁਰੀ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਾਧ ਹੋ ਜਾਏ, ਤੇਗ ਬਹਾਦਰ ਸਿਮਰਿਐ, ਕਰਨੋ ਨਿ ਦਿਆਵੈ ਤਾਈ, ਸਭ ਤਾਈ ਹੁਣਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ, ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ, ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹ ਕੀ ਆਤਮ ਜੋਤ, ਜਾਗਦੀ ਜੋਤ, ਪਰਮੇਸ਼ਵਰ ਦਾ ਹਿਰਦਾ ਸਵਰੂਪ, ਜਾਰਾ ਜੋ ਹਾਜਰਾ ਜੋ ਸਰਵਕਲਾ ਭਰਪੂਰ, ਨਾਮ ਬਾਣੀ ਕੀ ਬੋਇਤ, ਕਾਲਜੂ ਕੇ ਜਾ ਹਾਲ ਬਦ ਕੇ ਰੱਖਿਆ, ਲੋਹ ਪੁਲੋ ਦੇ ਸਹਾਇਕੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਤਾਨਿਆਂ ਦੇ ਤਾਣ, ਨਿਓਟਿਆਂ ਦੀ ਔਰ ਨਿਆਸਰਿਓ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਜੋ ਕਿ ਸਤਸੰਗ ਦੀਆਂ ਮੋਲਕ ਘੜੀਆਂ ਬਖਸ਼ਿਸ਼ ਕੀਤੀਆਂ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਅਤੇ 16 ਸਾਹਿਬ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4-5 ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ, 4-5 ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਬੇਨਤੀ ਹੈ, ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੀ ਕਰੋ, ਸੁੱਖ ਹੋਵੇ, ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੇ

विसर नाहीं दातार, विसर नाहीं दातार।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਬੋਲੇ।

ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ।

ਥਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਸੁਣਿਐ ਈਸ਼ਰ ਵਰਮ ਇੰਦ, ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੜਸਠ ਕਾ ਇਸ਼ਨਾਨ। ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਸੁਣਿਐ

ਪੈ ਅਸਗਾਹੁ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ।

ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਸਾਰੇ ਗੁਰਸਿੱਖ ਮੰਨੈ ਨਾਨਕ ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।

ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ।

ਸਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ

ਜਾਣੀ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ। ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ

ਤਾ ਕਹੀ ਹੈ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੀ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ ਬਹੁਤਾ।

ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਣ ਜੇ ਤੁਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼।

ਪਹਾਰ। ਜਤ ਪਹਾਰਾ ਧੀਰਜ ਸੁਨਿਆਰ, ਐਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪਤਾਓ, ਭਾਂਡਾ ਭਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ।

ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ।

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰਵਨ ਵਾਰੀਆ ਇਸ ਨੂੰ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੈ ਵੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ

ਪ੍ਰਾਪਤ ਜੇ ਆਹਰ ਵਾਸ਼ਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚਲਹਿ, ਜਿਨ੍ਹਾਂ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੈ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ। ਜਿਉ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਵਰਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਗਾਵੋ ਗੁਰੂ ਕੇਰੀ, ਬਾਣੀਆਂ ਸਿਰਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸ਼ਕਤਾ ਪੋ ਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ। ਗੁਰੂ ਬਾਝੋ
ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਬੁਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹਿ ਲੋਕ ਵਿਲ ਲਾਏ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲ

ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਚਾਰ ਪਹਿਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਹੋਈ, ਕੋਟਾਨ ਕੋਟ ਸ਼ੁਕਰ ਹੈ। ਚਾਰ ਪਹਿਰ ਦਿਨ ਆਪਣੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਕਰਵਾਉਣਾ, ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਕੀ ਅਰਦਾਸ ਹੈ ਜੀ। ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰ

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਵਾਜ ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਮੂਹ ਸੰਗਤ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬੱਚਿਆਂ ਨੂੰ ਉੱਚ ਵਿਦਿਆ ਦੀ ਦਾਤ ਮਾਤਾ ਪਿਤਾ ਦੀ ਆਗਿਆ ਪਾਲਣ ਦੀ ਸੁਮਤ ਗੁਰਸਿੱਖੀ ਜੀਵਨ ਬਖਸ਼ਣਾ। ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈਆਂ ਵਿੱਚ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ

ਸੰਗਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ

ਰੀਝਾਇਆ ਹਾਂ ਤਿਸ ਆਗੈ ਮਨ ਡੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂ ਦੱਸ ਡਿਖਾ ਪਿਰ ਕੇਹੀਆ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ।

ਜੈ ਧਨ ਭਾਗ ਮਥਾਣੇ ਬਾਹ ਪਕੜ ਠਾਕੁਰ ਹੋ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਦਾ ਲਾਹਾ ਲੈ ਰਹੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦੇ ਜਾਗਣੇ ਔਰ ਸਤਸੰਗਤ ਦਾ ਸੁਭਾਗ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਸਰਬੱਤ ਸੰਗਤ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਸੇਵਾਵਾਂ ਲੈਂਦੇ ਰਹਿਣ। ਦਸਰਿਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਆਪ ਜੀ ਜਾਣਦੇ ਹੋ ਕਿ ਜੂਨ ਦਾ ਪਹਿਲਾ ਹਫ਼ਤਾ ਤੀਸਰੇ ਘੱਲੂਘਾਰੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਦੀ ਯਾਦ ਵਜੋਂ ਮਨਾਇਆ ਜਾ ਰਿਹਾ ਹੈ। ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਸਮੂਹ ਉੱਪਰ ਹਿੰਦੁਸਤਾਨ ਦੀਆਂ ਫੌਜਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਹਜ਼ਾਰਾਂ ਜੁਝਾਰੂ ਸਿੰਘਾਂ ਤੋਂ ਇਲਾਵਾ ਹਜ਼ਾਰਾਂ ਨਿਰਦੋਸ਼ ਬੱਚੇ, ਬਜ਼ੁਰਗ, ਬੀਬੀਆਂ ਜਿਨ੍ਹਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ, ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਹਰ ਸਾਲ ਗੁਰਦੁਆਰਾ ਰਾਮਸਰ ਸਾਹਿਬ ਅਤੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੀ ਵਿਚਕਾਰਲੀ ਗਰਾਊਂਡ ਵਿੱਚ ਮਨਾਇਆ ਜਾਂਦਾ ਹੈ। ਸੋ ਇਸ ਵਕਤ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੰਗਤ ਨੂੰ ਕਰਫਿਊ ਲਗਾ ਕੇ ਰੋਕਿਆ ਗਿਆ ਅਤੇ ਇਸ ਹਮਲੇ ਦੌਰਾਨ ਹਜ਼ਾਰਾਂ ਆਮ ਸੰਗਤਾਂ ਵੀ ਸ਼ਹਾਦਤ ਦਾ ਜਾਮ ਪੀ ਗਈਆਂ। ਸੋ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਸਤਿਗੁਰੂ ਰਹਿਮਤ ਕਰਨ, ਆਓ ਹੁਣ ਸਮਾਂ ਹੋਇਆ ਹੈ ਗੁਰਮੰਤਰ ਦੇ ਅਭਿਆਸ ਦਾ। ਸਮੂਹ ਸੰਗਤ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ja, grün, ja, grün, ja.

그와 그를

Guru.

ਅੰਤਰਗਤ ਹੋ ਕੇ ਸਤਸੰਗ ਜੀ ਆਪਾਂ ਨੂੰ ਨਾਮ ਨੂੰ ਸੁਣਨਾ ਕਰਨਾ ਜੀ ਉਹ ਨਾਭ ਚੱਕਰ 'ਤੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਹੈ, ਕੰਠ ਚੱਕਰ ਜਿੱਥੇ ਗਲੇ 'ਚੋਂ ਆਵਾਜ਼ ਆਉਂਦੀ ਹੈ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਦੇ ਧਿਆਨ ਨਹੀਂ ਲੈ ਕੇ ਜਾਣਾ ਜੀ ਉਹ ਨੇਤਰ ਬੰਦ ਰੱਖਣੇ ਆ। ਜਿਨ੍ਹਾਂ ਪ੍ਰਾਣੀਆਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀ ਉਹ

ਸਤਿਗੁਰੂ ਜੀ ਆਪਾਂ ਨੂੰ ਸ਼ਬਦਾਂ ਵਿੱਚ ਸੋਝੀ ਦਿੰਦੇ ਆ ਕਿ ਜਦੋਂ ਆਪਾਂ ਸੰਗਤ ਵਿੱਚ ਆ ਕੇ ਜਾਂ ਘਰੇ ਬੈਠ ਕੇ ਆਪਣਾ ਅਲੱਗ ਸਿਮਰਨ ਕਰਦੇ ਹਾਂ, ਬਹੁਤ ਜ਼ਰੂਰੀ ਆ ਕਹਿੰਦੇ ਵੀ ਰਸਨਾ ਨਾਲ ਜਪਣਾ ਅਤੇ ਉਸ ਆਵਾਜ਼ ਨੂੰ ਆਪਣੇ ਸਰਵਾਂ ਨਾਲ ਸੁਣਨਾ ਉੱਤੋਂ ਉਤਪੰਨ ਹੁੰਦੀ ਆ। ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਉਸ ਨੂੰ ਆਪਾਂ ਨੇ ਸਰਵਾਂ ਨਾਲ ਸੁਣਨਾ, ਉਸ ਧੁਨ ਦੇ ਵਿੱਚ ਸਮਾ ਕੇ ਆਪਾਂ ਨੇ ਨਿੱਜ ਘਰ ਜਾਣ ਦੇ ਰਸਤੇ 'ਤੇ ਜਾ ਕੇ ਆਪਣੇ ਘਰ ਜਾਣ ਦਾ ਉਪਰਾਲਾ ਕਰਨਾ ਜੀਓ। ਅਤੇ ਆਪਾਂ ਨੂੰ ਦੱਸਦੇ ਆ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿੱਤ। ਪੂਰੀ ਇਕਾਗਰਤਾ ਨਾਲ ਆਪਾਂ ਨੇ ਇਸ ਸ਼ਬਦ ਵਿੱਚ ਧਿਆਨ ਦੇਣਾ ਤਾਂ ਕਿ ਆਪਣਾ ਪੂਰਾ ਜੋ ਲਾਹਾ ਸਿਮਰਨ ਵੇਲੇ ਦਾ ਲਿਆ ਜਾ ਸਕੇ। ਨੇਤਰ ਬੰਦ ਰੱਖਣੇ ਆ, ਵਿਚਾਰ ਆਉਂਦੇ ਆ ਉਹਨਾਂ ਨੂੰ ਵਾਰ ਵਾਰ ਮਨ ਨੂੰ ਵਾਹਿਗੁਰੂ ਗੁਰਮੰਤਰ ਨਾਲ ਲਾ ਕੇ ਵਿਚਾਰਾਂ ਤੋਂ ਦੂਰ ਹੋ ਕੇ ਜ਼ਿਆਦਾ ਆਪਾਂ ਨੇ ਜਦੋਂ ਸ਼ਬਦ ਦੇ ਨਾਲ ਮਨ ਨੂੰ ਜੋੜ ਕੇ ਰੱਖਾਂਗੇ ਤਾਂ ਹੌਲੀ ਹੌਲੀ ਆਪਣੇ ਵਿਚਾਰ ਇੱਕ ਦਿਨ ਬਹੁਤ ਘੱਟ ਜਾਂਦੇ ਆ। ਕਈ ਵਾਰੀ ਕਿੰਨਾ ਚਿਰ ਆਉਂਦੇ ਨਹੀਂ, ਉਹ ਵੱਲ ਫਿਰ ਆਪਾਂ ਨੂੰ ਉਸ ਟਾਈਮ ਦਾ ਜ਼ਿਆਦਾ ਲਾਹਾ ਮਿਲਦਾ। ਉਸ ਤਰੀਕੇ ਨਾਲ ਜੋ ਆਪਾਂ ਸਿਮਰਨ ਕਰਾਂਗੇ ਤਾਂ ਆਪਾਂ ਨੂੰ ਪੂਰਾ ਲਾਹਾ ਮਿਲੇਗਾ, ਨਿੱਜ ਘਰ ਜਾਣ ਦਾ ਆਪਣਾ ਉਪਰਾਲਾ ਸੌਖਾ ਹੋ ਜਾਏਗਾ ਜੀ। ਉਹ ਸਾਰਿਆਂ ਨੇ ਆਪਣੀ ਰਸਨਾ ਨਾਲ ਜਪਣਾ ਅਤੇ ਆਪਣੀ ਆਵਾਜ਼ ਵਿੱਚ ਧਿਆਨ ਦੇਣਾ ਜੀ, ਸੁਣਨਾ ਬਹੁਤ ਜ਼ਰੂਰੀ ਆ। ਜਦੋਂ ਆਪਾਂ ਜਪਦੇ ਹਾਂ ਨਾਮ ਨੂੰ ਸੁਣਨਾ, ਜੀਵਾਂ ਨਾਮ ਸੁਣੀ, ਕਰੋ ਜੀ ਕਿਰਪਾ।

ve biri ve

그를

Mm-hmm.

ਨਿਤ ਸੱਚੇ ਸੱਚ ਨਿਬੜ ਚੁਣਵਾਕੜ ਜਮਾਲਿਆ ਥਾਵਨਾ ਪਾਇਨ ਕੂੜਿਆਰ ਮੁਹ ਕਾਲੇ ਦੂਜ ਚਾਲਿਆ ਤੇਰਣਾ ਰੱਤੇ ਸੇਜਨ ਗਏ ਹਾਰ।

ਆਪਣੀ ਤਨ ਦਰੀ ਸਤਿਗੁਰ ਪਾਇਆ ਇਹੋ ਜੀਵ ਬਹੁਤ ਜਨਮ ਭਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਉੜਦਾਤਾ ਕੋ ਨਹੀਂ ਸਭ ਸੁਣੋ ਲੋਕ ਸੁਭਾਇਆ।

ਜਰ ਵੇਸ

ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਖ ਤਰਪ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ

ਗਾਉਂਦੇ ਦਰ ਸੁਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਰੇ ਦਰ ਢੋ ਨਾ ਲੈਣੀ ਧੰਦੇ ਇੱਕ ਮੂਲ ਨਾ ਬੁੱਝਣਾ ਬਣਾਉਂਦਾ ਆਪ ਗਣਾਉਂਦੇ।

0: ਵਿਚਾਰ ਸਲਾਇਆ ਜਿਸ ਵਿੱਚ ਵੱਡੀਆਂ ਵਡਿਆਈਆਂ
1: ਸਹਿਮਿਲੇ ਤਨ ਦਰੀਆਈਆਂ ਜਪ ਸਮਾਣਾ ਤਾ ਮਨ ਵਸਾਏ
0: ਕਾਰੁਕ ਮਸਤਕ ਅੱਤਰ ਵਿੱਚੋਂ।

ਪਠਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਹਰ ਜਸ ਕੀਰਤਨ ਕਰਦੇ ਹਾਂ। ਏਕ ਨੇ ਅਨੇਕ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸਤਿਗੁਰ ਕਿਰਪਾ ਕਰਨ ਸਰਬੱਤ ਸੰਗਤ ਦਾ ਆਇਆ ਹੋਇਆ ਸਫਲਾ ਹੋ ਸਕੇ। ਸੋ ਅਗਲੇਰੇ ਸਮੇਂ ਵਾਸਤੇ ਅਤਿ ਸਤਿਕਾਰ ਯੋਗ ਗਿਆਨੀ ਪ੍ਰਗਟ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਕਿਰਪਾ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਰੱਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ

ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾਕੈ ਹਰ ਸੰਪੈ ਨਾਨਕ ਘਰ ਤਾਕੈ ਮਸਤਕ ਕਰਮ ਲਿਖਿਓ ਧੁਰ ਜਾਕੈ ਹਰ ਸੰਪੈ ਨਾਨਕ ਘਰ ਤਾਕੈ ਜੁਗੋ ਜੁਗ ਅਟਲ ਛਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ, ਸੰਗਤ ਵਿੱਚ ਆਇਆ ਕਰੋੜਾਂ ਪਾਪ ਦਗਧ ਹੋ ਜਾਂਦੇ ਨੇ, ਪੁੰਨਾਂ ਵਿੱਚ ਵਾਧਾ ਹੁੰਦਾ ਪਾਪ ਸੜ ਜਾਂਦੇ ਨੇ, ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਗਤ 'ਚ ਬੈਠਣਾ ਨਸੀਬ ਹੋਇਆ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਆਓ ਲੜੀਵਾਰ ਗੁਰ ਸ਼ਬਦ ਵਿਚਾਰਨ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

sadhu sangha. ਜਿਨ੍ਹਾਂ ਨੂੰ ਸਾਧੂ ਦੀ ਸੰਗਤ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਉਹਨਾਂ ਦੇ ਵਿਕਾਰਾਂ ਵਾਲੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਨੇ। ਮਨੁੱਖ ਨੂੰ ਕਈ ਤਰ੍ਹਾਂ ਦੇ ਬੰਧਨ ਪਏ ਹੋਏ ਨੇ, ਵਿਕਾਰਾਂ ਵਿੱਚ ਜਕੜਿਆ ਹੋਇਆ ਸਾਡਾ ਜੀਵਨ ਹੈ। ਜਦੋਂ ਗੁਰੂ ਦੇ ਦਰ 'ਤੇ ਕੋਈ ਅੰਦਰੋਂ ਆਣ ਕੇ ਢਹਿ ਪੈਂਦਾ, ਗੁਰੂ ਪਾਤਸ਼ਾਹ ਜੀ ਉਹਦੇ ਵਿਕਾਰਾਂ ਤੋਂ ਉਹਨੂੰ ਖਲਾਸੀ ਦਵਾਉਂਦੇ ਨੇ, ਉਹਦੇ ਜੀਵਨ ਦੇ ਬੰਧਨ ਕੱਟੇ ਜਾਂਦੇ ਨੇ। ਪਾਤਸ਼ਾਹ ਜੀ ਨੇ ਕਿਸੇ ਨੂੰ ਨਹੀਂ ਕਿਹਾ ਵੀ ਘਰ ਪਰਿਵਾਰ ਛੱਡ ਦਿਓ, ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਜਾਓ ਅਤੇ ਤਾਂ ਗੱਲ ਬਣੇਗੀ। ਨਹੀਂ, ਹੱਸਦਿਆਂ ਅਤੇ ਖੇਡਦਿਆਂ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਜੇ ਗੁਰੂ ਦੇ ਸ਼ਬਦ ਦੀ ਅਗਵਾਈ ਹੋਏਗੀ, ਘਰ ਵਿੱਚ ਰਹਿੰਦਿਆਂ ਹੀ ਤੇਰੇ ਬੰਧਨ ਕੱਟੇ ਜਾਣਗੇ, ਤੂੰ ਮੁਕਤ ਹੋ ਜਾਏਗਾ। ਗੁਰੂ ਦੀ ਤਾਂ ਵਡਿਆਈ ਇਹ ਆ ਵੀ ਜਿੱਦਾਂ ਦੀ ਕੋਈ ਕਾਰ ਕਰਦਾ ਸੀ, ਕਿਰਤ ਕਰਦਾ ਸੀ, ਉਦਾਂ ਦਾ ਹੀ ਉਹਨੂੰ ਉਪਦੇਸ਼ ਦੇ ਕੇ ਭਵਜਲ ਤੋਂ ਪਾਰ ਕੀਤਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਘਰ ਪਰਿਵਾਰ ਵਿੱਚ ਰਹਿੰਦਿਆਂ ਹੀ ਬੰਧਨ ਕੱਟੇ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਔਸਤ ਨਿੰਦਿਆ ਨਾਹੇ ਜਿਹੇ ਕਾਂਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ। ਜਾਨ ਜਿਹਦੇ ਬੰਧਨ ਕੱਟੇ ਗਏ ਉਹਦੇ ਜੀਵਨ ਦੀ ਨਿਸ਼ਾਨੀ ਆ। ਉਹਦੀ ਕੋਈ ਔਸਤ ਕਰੀ ਜਾਵੇ ਤਾਂ ਨਹੀਂ ਫਰਕ ਪੈਂਦਾ, ਅਤੇ ਕੋਈ ਨਿੰਦਿਆ ਕਰੇ ਤਾਂ ਵੀ ਫਰਕ ਨਹੀਂ ਪੈਂਦਾ। ਉਹ ਮਿੱਟੀ ਨੂੰ ਅਤੇ ਲੋਹੇ ਨੂੰ, ਮਿੱਟੀ ਨੂੰ ਅਤੇ ਸੋਨੇ ਨੂੰ ਬਰਾਬਰ ਜਾਣਦਾ ਹੈ। ਪਰਾਏ ਦਾ ਸੋਨਾ ਉਹਦੇ ਵਾਸਤੇ ਮਿੱਟੀ ਦੇ ਸਮਾਨ ਹੈ, ਜਾਣੀ ਉਹ ਪਰਾਇਆ ਹੱਕ ਨਹੀਂ ਕਿਸੇ ਦਾ ਖਾਂਦਾ, ਕਿਸੇ ਨਾਲ ਚੀਟਿੰਗ ਨਹੀਂ ਕਰਦਾ। ਔਸਤ ਨਿੰਦਿਆ ਨਾਹੇ ਜਿਹੇ ਕਾਂਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ। ਜਾਨ ਉਹਦੇ ਬੰਧਨ ਕੱਟੇ ਗਏ ਉਹ ਮੁਕਤ ਹੈ। ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ, ਜਿਹਦੇ ਤੇ ਨਾ ਖੁਸ਼ੀ ਦਾ ਅਸਰਾ ਤੇ ਨਾ ਗਮੀ ਦਾ। ਇਹ ਅਵਸਥਾ ਉਹਦੀ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਹੈ। ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ। ਜਾਨ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਉਹਨਾਂ ਦੇ ਵਿਕਾਰਾਂ ਦੇ ਬੰਧਨ ਕੱਟੇ ਗਏ। ਅੱਗੇ ਕਹਿੰਦੇ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ, ਜਿਹੜੇ ਇੱਕ ਪਰਮਾਤਮਾ ਦੇ ਨਾਮ ਨਾਲ ਰੰਗੇ ਗਏ, ਇਹ ਗੂੜਾ ਰੰਗ ਹੈ, ਇਹ ਮਜੀਠ ਦਾ ਰੰਗ ਹੈ। ਦੁਨੀਆਂ ਦੇ ਜਿੰਨੇ ਰੰਗ ਨੇ ਹੋਰ ਵਿਕਾਰਾਂ ਦੇ ਮਾਇਆ ਦੇ ਦੌਲਤ ਦੇ, ਇੱਕ ਕਸੁੰਭੇ ਦੇ ਰੰਗ ਵਰਗੇ ਨੇ। ਮਨਮੁੱਖ ਨਾਮ ਵਿਹੂਣਿਆ ਰੰਗ ਕਸੁੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ। ਪਰ ਜਿਹੜਾ ਰੰਗ ਪਰਮਾਤਮਾ ਦੇ ਨਾਮ ਦਾ ਇਹ ਗੂੜਾ ਹੈ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ, ਇਹ ਗੂੜਾ ਤੇ ਅਸਲ ਰੰਗ ਹੈ। ਤੇ ਜਿਹਨੂੰ ਇਹ ਲੱਗ ਜਾਂਦਾ ਨਾ ਪਰਮਾਤਮਾ ਦੇ ਨਾਮ ਦਾ ਰੰਗ, ਉਹਦੇ ਜੀਵਨ ਵਿੱਚ ਵਿਕਾਰ ਨਹੀਂ ਰਹਿ ਜਾਂਦੇ, ਉਹ ਅਸਲ ਸੂਰਮਾ ਬਣ ਜਾਂਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ।
ਉਹ ਅਸਲ ਸੂਰਮਾ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਗੁਰੂ ਦੇ ਚਰਨਾਂ ਨਾਲ ਜੁੜੇ ਤੋਂ ਬਿਨਾਂ ਇਹ ਅਵਸਥਾ ਬਣਨੀ ਨਹੀਂ, ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਪੂਰਾ ਹੋਣਾ ਚਾਹੀਦਾ ਫਿਰ ਆਤਮ ਜਿਣੈ। ਆਤਮ ਜਿਣੇ ਦਾ ਅਰਥ ਆ ਵੀ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਜੀ। ਉਂਝ ਬਾਹਰੀ ਤੌਰ ਤੇ ਫਤਿਹ ਪ੍ਰਾਪਤ ਕਰਨ ਵਾਲੇ ਵੀ ਸੂਰਮੇ ਹੁੰਦੇ ਨੇ, ਪਰ ਪਾਤਸ਼ਾਹ ਜੀ ਕਹਿੰਦੇ ਜਿਹਨੇ ਆਪਣੇ ਹੰਕਾਰ ਨੂੰ, ਹਉਮੈ ਨੂੰ ਮਾਰ ਲਿਆ, ਉਹਦੇ ਨਾਲੋਂ ਵੱਡਾ ਸੂਰਮਾ ਵੀ ਦੁਨੀਆਂ ਤੇ ਕੋਈ ਨਹੀਂ। ਹਾਲਾਂਕਿ ਦੁਨੀਆਂ ਦੇ ਵੱਡੇ ਵੱਡੇ ਜੇਤੂ ਆਪਣੇ ਮਨ ਦੇ ਹੱਥੋਂ ਹਾਰੇ ਹੋਏ ਹੁੰਦੇ ਨੇ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ। ਉਹ ਭਲਿਆ ਤੂੰ ਕਹਿੰਦਾ ਮੈਂ ਬੜਾ ਸੂਰਮਾ, ਮੈਂ ਕਈਆਂ ਦੁਕਾਨਾਂ ਤੇ ਕਬਜ਼ਾ ਕੀਤਾ, ਕਈ ਜ਼ਮੀਨਾਂ ਦੇ ਕਬਜ਼ੇ ਲਏ ਤੇ ਛਡਾਏ ਨੇ। ਕਹਿੰਦੇ ਜੇ ਤੂੰ ਸੂਰਮਾ ਨਾ ਤੇ ਫਿਰ ਇਉਂ ਕਰ ਆਪਣੇ ਹਿਰਦੇ ਘਰ ਦਾ ਕਬਜ਼ਾ ਲੈ ਕੇ ਦਿਖਾ, ਫੇਰ ਅਸਲ ਸੂਰਮਾ। ਕਹਿੰਦੇ ਕਈਆਂ ਦੇ ਮੈਂ ਕਤਲ ਕੀਤੇ ਆ ਜੀ, ਮੈਂ ਕਈ ਵਾਰ ਆ ਵੱਡੇ ਵੱਡੇ ਕੰਮ ਕੀਤੇ ਨੇ। ਕਹਿੰਦੇ ਆਪਣੇ ਹੰਕਾਰ ਤੇ ਫਤਿਹ ਪਾ ਕੇ ਦਿਖਾ। ਯਈਆ ਜੋ ਜਾਨੈ ਤੋ ਦੁਰਮਤ ਹਨ, ਆਪਣੀ ਖੋਟੀ ਮਤ ਨਾਸ ਕਰ ਜੇ ਸੂਰਮਾ ਤਾਂ। ਵੱਡੇ ਵੱਡੇ ਕੰਮ ਕਰਨ ਵਾਲਿਆ ਸੂਰਮਿਆਂ, ਕਹਿੰਦੇ ਆਪਣੀ ਖੋਟੀ ਮਤ ਨਾਸ ਕਰਦੇ। ਯਈਆ ਜੋ ਜਾਨੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਓ, ਰਣ ਰੂਤੋ ਭਾਜੋ ਨਹੀਂ ਸੂਰੋ ਥਾਰੋ ਨਾਉ। ਅਸਲ ਸੂਰਮਾ ਉਹ ਹੈ ਜਿਹੜਾ ਵਿਕਾਰਾਂ ਤੇ ਫਤਿਹ ਪਾ ਲੈਂਦਾ, ਜਿਹਦਾ ਜੀਵਨ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਪਾਤਸ਼ਾਹ ਜੀ ਕਹਿੰਦੇ ਇਹ ਮਜੀਠ ਦਾ ਰੰਗ ਹੈ, ਇਹ ਪੱਕਾ ਰੰਗ ਹੈ ਜਿਹੜਾ ਕਦੇ ਲਹਿੰਦਾ ਨਹੀਂ। ਤੇ ਉਹਨੇ ਆਪਣੇ ਮਨ ਨੂੰ ਜਿੱਤ ਲਿਆ। ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਆਤਮ ਜਿਣੈ ਦੇ ਅਰਥ ਨੇ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ। ਇਸੇ ਲਈ ਪਾਤਸ਼ਾਹ ਜੀ ਕਹਿੰਦੇ ਮਨ ਜੀਤੇ ਜੱਗ ਜੀਤ। ਅਸਲ ਸੂਰਮਾ ਤੂੰ ਤਾਂ ਜੇ ਤੂੰ ਆਪਣੇ ਮਨ ਨੂੰ ਜਿੱਤ ਕੇ ਵਿਖਾਵੇਂ, ਇਹ ਸਭ ਤੋਂ ਔਖਾ ਕੰਮ ਹੈ। ਹੁਣ ਜਦੋਂ ਕੋਈ ਬੰਦਾ ਚੜ੍ਹਾਈ ਕਰ ਜੇ, ਉਹਦਾ ਪੋਸਟਮਾਰਟਮ ਹੁੰਦਾ, ਮੁਲਾਜ਼ਾ ਕਰਨਾ ਵੀ ਉਹਨੂੰ ਕਹਿੰਦੇ ਆ। ਜੇ ਕਿਤੇ ਕਿਸੇ ਡਾਕਟਰ ਨੂੰ ਕਹੀਏ ਵੀ ਸਾਡੀ ਧਾਰਮਿਕ ਦੁਨੀਆਂ ਵਿੱਚ ਇਹ ਮਨ ਦੀ ਬੜੀ ਗੱਲਬਾਤ ਚੱਲਦੀ ਆ, ਅਤੇ ਦੇਖੋ ਖਾਂ ਭਲਾਂ ਦੀ ਕਿੱਥੇ ਆ, ਸਾਰੀ ਬਾਡੀ ਖੋਲ੍ਹ ਕੇ ਅਤੇ ਛਾਣ ਕੇ ਵੀ ਮਿਲੇਗਾ ਨਹੀਂ, ਕਿਉਂਕਿ ਮਨ ਇੱਕ ਚੇਤਨਾ ਹੈ। ਜ਼ਰੂਰੀ ਗੱਲ ਨਹੀਂ ਵੀ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਉਹ ਹੁੰਦੀ ਨਹੀਂ। ਜਿਵੇਂ ਧਰਤੀ ਵਿੱਚ ਖਿੱਚ ਹੈ, ਚੁੰਬਕ ਹੈ, ਅਰਥ ਗ੍ਰੈਵਿਟੀ ਹੈ। ਕਿਸੇ ਦਰਖਤ ਤੋਂ ਲੱਗੇ ਹੋਏ ਫਲ ਨੀਚੇ ਨੂੰ ਡਿੱਗਦੇ ਨੇ। ਕੋਈ ਪੜ੍ਹਿਆ ਲਿਖਿਆ ਨੌਜਵਾਨ ਕਿਸੇ ਅਣਜਾਣ ਨੂੰ, ਕਿਸੇ ਅਨਪੜ੍ਹ ਨੂੰ ਇਹ ਗੱਲ ਦੱਸੇ ਤੇ ਉਹਨੇ ਕਹਿਣਾ ਵੀ ਉਹ ਕੀ ਹੁੰਦੀ ਆ, ਧਰਤੀ ਤੇ ਖਿੱਚ ਕਿਹੜੀ ਆ, ਦੀਂਹ ਦੀ ਟਹਿਣੀ ਦਿਖਾਓ। ਕਹਿੰਦਾ ਵੀ ਨਹੀਂ, ਦਰਖਤ ਨਾਲ ਲੱਗਿਆ ਹੋਇਆ ਫਲ ਟੁੱਟ ਕੇ ਤਾਂ ਹੀ ਥੱਲੇ ਨੂੰ ਡਿੱਗ ਰਿਹਾ ਵੀ ਧਰਤੀ ਵਿੱਚ ਖਿੱਚ ਹੈਗੀ ਆ। ਇਹ ਗੱਲ ਅਲੱਗ ਆ ਵੀ ਨਜ਼ਰ ਭਾਵੇਂ ਨਹੀਂ ਆਉਂਦੀ ਪਰ ਹੈ। ਦੂਜੀ ਉਦਾਹਰਨ ਸੌਖੀ, ਬਿਜਲੀ ਆਪਣਾ ਕੰਮ ਕਰ ਰਹੀ, ਇਹਦੇ ਨਾਲ ਪੱਖੇ ਚੱਲ ਰਹੇ, ਫਰਿੱਜਾਂ ਮੋਟਰ ਕਾਰਾਂ ਚੱਲੀ ਜਾਂਦੀਆਂ ਨੇ, ਤੇ ਜੇ ਕੋਈ ਕਵੇ ਵੀ ਮੈਨੂੰ 2 ਕਿਲੋ ਕੱਢ ਕੇ ਦਿਖਾਓ, ਕੱਢ ਕੇ ਨਹੀਂ ਦਿਖਾਈ ਜਾਣੀ, ਮੈਂ ਸਪਰਸ਼ ਕਰਨੀ ਆ, ਸਪਰਸ਼ ਵੀ ਨਹੀਂ ਕੀਤੀ ਜਾ ਸਕਦੀ ਪਰ ਆਪਣਾ ਕੰਮ ਕਰਦੀ ਆ। ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਮਨ ਹੈ, ਬਾਡੀ ਦੀ ਚੀਰ ਫਾੜ ਕਰ ਦਿਓ, ਮਨ ਲੱਭੇਗਾ ਨਹੀਂ ਕਿਤੋਂ ਵੀ। ਇੱਕ ਹੋਰ ਗੱਲ ਧਿਆਨ ਨਾਲ ਸੁਣਿਓ, ਤੁਹਾਡੇ ਚੋਂ ਬਹੁਤੇ ਸਾਧਕ ਬਾਣੀ ਪੜ੍ਹਨ ਵਾਲੇ ਬੈਠੇ ਆ, ਜਦੋਂ ਇਹ ਸਰੀਰ ਨੂੰ ਸਾੜ ਦਿੱਤਾ ਜਾਂਦਾ
ਤਨ ਤੇ ਪਾਏ ਹੋਏ ਬ੍ਰੈਂਡਡ ਕੱਪੜੇ ਵੀ ਸੜ ਜਾਂਦੇ ਨੇ। ਸਰੀਰ ਦੀਆਂ ਬਿਮਾਰੀਆਂ, ਜਦੋਂ ਸਰੀਰ ਨਹੀਂ ਰਿਹਾ, ਜਦੋਂ ਸਰੀਰ ਹੀ ਖਤਮ ਹੋ ਗਿਆ ਤਾਂ ਬਿਮਾਰੀਆਂ ਵੀ ਨਾਲ ਹੀ ਖਤਮ। ਪਰ ਸਰੀਰ ਭਾਵੇਂ ਸੜ ਜਾਂਦਾ, ਕੱਪੜੇ ਭਾਵੇਂ ਸੜ ਜਾਂਦੇ ਨੇ, ਮਨ ਆਤਮਾ ਦੇ ਨਾਲ ਅੱਗੇ ਡਿਪਾਰਚਰ ਕਰ ਜਾਂਦਾ, ਅੱਗੇ ਚੱਲਿਆ ਜਾਂਦਾ ਹੈ। ਧਿਆਨ ਨਾਲ ਸੁਣਿਓ, ਸਰੀਰ ਸੜ ਜਾਂਦਾ, ਕੱਪੜੇ ਸੜ ਜਾਂਦੇ ਨੇ, ਪਰ ਮਨ ਅੱਗੇ ਡਿਪਾਰਚਰ ਕਰਦਾ ਹੈ ਆਤਮਾ ਦੇ ਨਾਲ। ਇਸੇ ਲਈ ਕਿਹਾ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਿਉਂਕਿ ਇਹ ਅੱਗੇ ਤੱਕ ਜਾਂਦਾ, ਸਰੀਰ ਨਹੀਂ ਜਾਂਦਾ, ਇਹ ਸਾਰੇ ਸੰਸਕਾਰਾਂ ਨੂੰ ਨਾਲ ਲੈ ਕੇ ਜਾਂਦਾ ਹੈ। ਜਿਵੇਂ ਨਾ ਤੁਸੀਂ ਹਵਾਈ ਸਫ਼ਰ ਕਰਦੇ ਰਹਿੰਦੇ ਹੋ, ਜਹਾਜ਼ ਦੇ ਵਿੱਚ ਇੱਕ ਬਲੈਕ ਬਾਕਸ ਹੁੰਦਾ, ਹੁੰਦਾ ਯੈਲੋ ਕਲਰ ਦਾ, ਪਰ ਉਹਨੂੰ ਕਹਿੰਦੇ ਬਲੈਕ ਬਾਕਸ। ਜਹਾਜ਼ ਹਾਦਸਾ ਗ੍ਰਸਤ ਹੋ ਜਾਏ, ਉਹਦੇ ਪਰਖ 'ਚ ਉੱਡ ਜਾਣ, ਬਿਲਕੁਲ ਖਿਲਰ ਜਾਵੇ, ਪਰ ਉਸ ਬਲੈਕ ਬਾਕਸ ਵਿੱਚ ਜਹਾਜ਼ ਦੀ ਹਿਸਟਰੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਸਾਰਾ ਹੀ ਖਿਲਰ ਜਾਵੇ, ਇਹ ਸੜ ਜਾਵੇ, ਅੱਗ ਲੱਗ ਜਾਵੇ, ਇਹ ਸਾਰੀ ਹਿਸਟਰੀ ਮਨ ਨਾਲ ਲੈ ਕੇ ਅੱਗੇ ਨੂੰ ਤੁਰ ਜਾਂਦਾ ਹੈ। ਤਾਂ ਹੀ ਕਿਹਾ ਵੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਇਹ ਗੱਲ ਅਲੱਗ ਆ ਵੀ ਪਰਮਾਤਮਾ ਸਾਡੀ ਮੈਂਬਰੀ ਨੂੰ ਡਿਲੀਟ ਕਰ ਦਿੰਦਾ। ਜਨਮ ਹੋ ਗਿਆ, ਘਰ ਵਿੱਚ ਪੁੱਤ ਆ, ਕੇਲੇ ਲਿਆਂਦੇ ਅਤੇ ਸਾਰਿਆਂ ਨੂੰ ਵੰਡ ਦਿੱਤੇ, ਇੱਕ ਬੇਟੇ ਨੂੰ ਦੇ ਦਿੱਤਾ, ਇੱਕ ਆਪਣੇ ਰੱਖ ਲਿਆ, ਆਪਣੇ ਵਾਸਤੇ ਰੱਖ ਲਿਆ। ਉਹ ਬੱਚੇ ਨੇ ਛੇਤੀ ਦੇ ਨੇ ਨਿਬੇੜ ਲਿਆ, ਪਿਓ ਅਜੇ ਕੇਲਾ ਛਲ ਕੇ ਮੂੰਹ ਚ ਪਾਉਣ ਲੱਗਾ ਸੀ, ਉਹ ਵੀ ਫੜ ਲਿਆ, ਬਾਪੂ ਜੀ ਆਹ ਵੀ ਦੇ ਦਿਓ। ਹੱਥ ਮੂੰਹ ਨੂੰ ਲੈ ਕੇ ਚੱਲਿਆ ਸੀ, ਪਰ ਬੱਚੇ ਨੇ ਫੜ ਲਿਆ ਤੇ ਉਹ ਵੀ ਉਹਦੇ ਮੂੰਹ ਵਿੱਚ ਦੇ ਦਿੱਤਾ। ਜੇ ਕਿਤੇ ਉਹ ਯਾਦਾਸ਼ਤ ਰਹਿ ਜਾਏ ਵੀ ਭਾਈ ਇਹ ਤਾਂ ਲੈਣ ਦੇਣ ਦੀ ਕਹਾਣੀ ਹੈ, ਇਹਦੇ ਨਾਲ ਤਾਂ ਮੇਰਾ ਕੇਸ ਚੱਲਦਾ ਰਿਹਾ ਤੇ ਪਾਲਣਾ ਔਖਾ ਹੋ ਜਾਏਗਾ। ਪਰਮਾਤਮਾ ਦੀ ਇਹ ਰਹਿਮਤ ਆ ਬਹੁਤ ਵੱਡੀ, ਉਹਨੇ ਸਾਡੀ ਮੈਂਬਰੀ ਨੂੰ ਡਿਲੀਟ ਕਰ ਦਿੱਤਾ। ਪਰ ਇਹ ਜਿਹੜਾ ਸਰੀਰ ਵਿੱਚ ਮਨ ਨਾ, ਇਹ ਅੱਗੇ ਤੱਕ ਜਾਂਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਆਤਮ ਜਿਣੈ ਸਗਲ ਵਸ ਤਾਕ ਜਾ ਕਾ ਸਤਿਗੁਰ ਪੂਰਾ। ਜਿਹਦਾ ਗੁਰੂ ਪੂਰਾ, ਉਹ ਇਸ ਮਨ ਨੂੰ ਜਿੱਤ ਲੈਂਦਾ। ਤੇ ਜਿੱਤੇ ਹੋਏ ਮਨ ਦੀ ਕੀ ਨਿਸ਼ਾਨੀ ਹੈ ਜੀ? ਉਹਦੇ ਵਿੱਚ ਵਾਸ਼ਨਾਵਾਂ ਨਹੀਂ ਰਹਿ ਜਾਂਦੀਆਂ, ਉਹ ਸਹਿਜ ਵਿੱਚ ਤੇ ਟਿਕਾਓ ਵਿੱਚ ਆ ਜਾਂਦਾ। ਉਂਝ ਇਹ ਮਨ ਚੰਚਲ ਹੈ, ਸੰਤੋ ਮਨ ਪਵਨ ਹੈ ਸੁਖ ਬਣਿਆ। ਜਿਵੇਂ ਹਵਾ ਕਦੇ ਖੜਦੀ ਨਹੀਂ, ਜਦੋਂ ਆਪਾਂ ਕਹਿ ਵੀ ਦਿੰਦੇ ਨਾ ਵੀ ਹਵਾ ਬਿਲਕੁਲ ਹੈ ਨਹੀਂ, ਹਵਾ ਉਦੋਂ ਵੀ ਹੁੰਦੀ ਆ। ਨਿਸ਼ਾਨ ਸਾਹਿਬ ਦਾ ਪਰਲਾ, ਦਰਖਤ ਦੇ ਟੀਸੀ ਵਾਲੇ ਪੱਤੇ ਥੋੜ੍ਹੇ ਬਹੁਤੇ ਹਿਲਦੇ ਰਹਿੰਦੇ ਨੇ। ਇਹ ਮਨ ਹਵਾ ਵਰਗਾ ਜਿਹੜਾ ਟਿਕਣ ਵਾਲਾ ਨਹੀਂ ਸੀ ਨਾ, ਜਦੋਂ ਗੁਰੂ ਦੀ ਕਿਰਪਾ ਹੋ ਗਈ, ਆਤਮ ਜਿਹੜੇ ਨੂੰ ਜਦੋਂ ਜਿੱਤ ਲਿਆ, ਇਹ ਸਥਿਰ ਹੋ ਗਿਆ। ਸੰਤੋ ਮਨ ਪਵਨ ਹੈ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਹੁਣ ਜੁੜਨ ਦੇ ਯੋਗ ਬਣ ਗਿਆ, ਸੰਭਾਵਨਾ ਹੋ ਗਈ। ਇਹ ਕਹਾਣੀ ਬਣੀ ਕਿਵੇਂ? ਗੁਰ ਦਿਖ ਲਾਈ ਮੋਰੀ। ਕਿਸੇ ਦਾ ਖੇਤ ਜੰਗਲਾਤ ਮਹਿਕਮੇ ਦੇ ਨਾਲ ਲੱਗਦਾ ਸੀ, ਕਿਸਾਨ ਜਾਵੇ ਤੇ ਆਰਾਮ ਨਾਲ ਗੇੜਾ ਮਾਰ ਕੇ ਉਰਲੇ ਪਾਸੇ ਮੁੜਿਆ ਕਰੇ, ਖੇਤ ਨੂੰ ਵਾੜ ਕੀਤੀ ਹੋਈ ਆ ਤੇ ਜ਼ਿਮੀਂਦਾਰ ਬੇਫਿਕਰ ਆ, ਪਰ ਇੱਕ ਪਾਸੋਂ ਖੇਤ ਜੰਗਲ ਦੇ ਨਾਲ ਲੱਗਦਾ ਹੈ, ਦਰਖਤਾਂ ਦਾ ਝੁੰਡਾ। ਕਿਸੇ ਗੁਆਂਢੀ ਨੇ ਦੱਸਿਆ, ਉਹ ਭਲਿਆ ਜੰਗਲੀ ਜਾਨਵਰ ਆਉਂਦੇ ਨੇ ਤੇ ਆਣ ਕੇ ਤੇਰੇ ਖੇਤ ਦਾ ਨੁਕਸਾਨ ਕਰ ਜਾਂਦੇ ਨੇ। ਉਹ ਕਹਿੰਦਾ ਵਾੜ ਹੈਗੀ ਆ? ਉਹ ਕਹਿੰਦਾ ਵਾੜ ਹੈਗੀ ਆ, ਕਿਤੇ ਗੇੜਾ ਮਾਰਿਆ? ਨਹੀਂ, ਗੇੜਾ ਤਾਂ ਮਾਰਿਆ ਨਹੀਂ, ਮੈਂ ਤਾਂ ਮੂਹਰਿਓਂ ਦੇਖ ਕੇ ਮੁੜ ਜਾਂਦਾ। ਨਹੀਂ ਨਹੀਂ, ਇੱਕ ਥਾਂ ਤੇ ਰਸਤਾ ਬਣਿਆ ਹੋਇਆ, ਵਾੜ ਟੁੱਟ ਗਈ ਆ ਤੇ ਜਾਨਵਰ ਉੱਥੋਂ ਆਉਂਦੇ ਨੇ। ਹੁਣ ਜਦੋਂ ਦੱਸ ਦਿੱਤਾ ਤੇ ਫਿਰ ਵਾੜ ਦੁਬਾਰਾ ਕੀਤੀ, ਜਦੋਂ ਦੁਬਾਰਾ ਵਾੜ ਚੰਗੀ ਤਰ੍ਹਾਂ ਟਕਾ ਕਰ ਲਈ ਤੇ ਉਹ ਜਾਨਵਰ ਵੜ ਨੂੰ ਹਟ ਗਏ। ਗੁਰੂ ਨੇ ਕਿਰਪਾ ਕੀਤੀ ਤੇ ਸਾਨੂੰ ਟੁੱਟੀ ਹੋਈ ਵਾੜ ਦੱਸ ਦਿੱਤੀ ਵੀ ਇਹਨਾਂ ਇਹਨਾਂ ਥਾਵਾਂ ਤੋਂ ਵਿਕਾਰ ਤੇਰੇ ਤੇ ਹਮਲਾ ਕਰ ਲੈਣੇ। ਗੁਰ ਦਿਖ ਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ। ਮੋਰੀ ਕੀ ਆ? ਛਾਣਨੀ ਦੇ ਵਿੱਚ ਮੋਰੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਅਸਲ ਮਾਲ ਥੱਲੇ ਨਿਕਲ ਜਾਂਦਾ ਤੇ ਗੰਦ ਮੰਦ ਉਹ ਸਾਂਭ ਲੈਂਦੀ ਆ। ਮੋਰੀ ਦਾ ਅਰਥ ਸਾਡੀ ਕਮਜ਼ੋਰੀ,
ਗੁਰੂ ਨੇ ਸਾਡੀਆਂ ਕਮਜ਼ੋਰੀਆਂ ਦੱਸੀਆਂ, ਭਲਿਆ ਤੂੰ ਬੇਫਿਕਰ ਹੋਇਆ ਬੈਠਾ, ਆਹ ਵਿਕਾਰ ਆਉਂਦੇ ਨੇ ਤੇ ਤੇਰੀ ਸ਼ੁਭ ਗੁਣਾਂ ਦੀ ਖੇਤੀ ਨੂੰ ਉਜਾੜ ਕੇ ਤੁਰ ਜਾਂਦੇ ਨੇ, ਤੂੰ ਬੇਫਿਕਰ ਹੋਇਆ ਬੈਠਾ। ਗੁਰੂ ਨੇ ਤਰਸ ਕਰਕੇ ਸਾਡੀਆਂ ਕਮਜ਼ੋਰੀਆਂ ਦੱਸੀਆਂ ਤੇ ਫਿਰ ਵਾੜ ਕਰ ਲਈ, ਕਿਹੜੀ ਕੀਤੀ? ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੁੱਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਇੱਦਾਂ ਦੇ ਲੋਕ ਬਹੁਤੇ ਮਿਲ ਜਾਣਗੇ, ਜਿਹੜਾ ਕਹਿੰਦਾ ਮੈਂ ਕੱਪੜੇ ਨਹੀਂ ਛੁਹਾਉਣ ਦਿੰਦਾ, ਮੈਂ ਹੱਥ ਨਹੀਂ ਲੱਗਣ ਦਿੰਦਾ। ਪਾਤਸ਼ਾਹ ਜੀ ਕਹਿੰਦੇ ਉਹ ਅਸਲ ਅਪਰਸ ਹੁੰਦਾ ਜਿਹੜਾ ਵਿਕਾਰਾਂ ਨੂੰ ਨਹੀਂ ਖਹਿਣ ਦਿੰਦਾ ਜੀਵਨ ਵਿੱਚ, ਉਹ ਇੰਦਰੀ ਜਿੱਤ ਹੁੰਦਾ। ਇੰਦਰੀ ਜਿੱਤ ਪੰਚ ਦੁੱਖ ਤੇ ਰਹਿਤ, ਉਹਨੇ ਆਪਣੇ ਇੰਦਰੀਆਂ ਨੂੰ ਜਿੱਤ ਲਿਆ। ਇੰਦਰੀ ਜਿੱਤ ਪੰਚ ਦੁੱਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਗੁਰੂ ਨੇ ਕਮਜ਼ੋਰੀਆਂ ਦੱਸ ਦਿੱਤੀਆਂ। ਗੁਰ ਦਿਖ ਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦਲੀਏ ਦਰਵਾਜੇ ਬਾਜੀਏ ਲੈ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬ ਕਰਿਆ। ਹਿਰਦੇ ਦਾ ਘੜਾ ਵਿਕਾਰਾਂ ਨਾਲ ਭਰਿਆ ਪਿਆ ਸੀ। ਗੁਰੂ ਨੇ ਜਦੋਂ ਇਹ ਕਮਜ਼ੋਰੀਆਂ ਦੱਸੀਆਂ, ਮੇਰੇ ਤੇ ਤਰਸ ਕੀਤਾ ਸਤ ਸੰਗਤ ਕਰਦਿਆਂ ਹੋਇਆਂ, ਹੁਣ ਕਹਿੰਦੇ ਉਹ ਘੜਾ ਪੜਛੱਤੀ ਤੇ ਪਰਾਂ ਕਰਕੇ ਮੂਧਾ ਮਾਰ ਦਿੱਤਾ, ਕੁਝ ਪੈਣ ਜੋਗਾ ਛੱਡਿਆ ਨਹੀਂ ਮੈਂ। ਮਾਲਕ ਦਾ ਤਰਸ ਹੋ ਗਿਆ। ਹੁਣ ਕਹਿੰਦੇ ਹਵਾ ਵਾਂਗ ਚੱਲਣ ਵਾਲਾ ਮਨ ਜਿਹੜਾ ਸਥਿਰ ਹੋ ਗਿਆ, ਸਹਿਜ ਅਵਸਥਾ ਆ ਗਈ, ਕਿਸੇ ਕੰਮ ਨੂੰ ਤੇਜ਼ੀ ਨਹੀਂ ਕਰਦਾ। ਸਾਨੂੰ ਪਾਤਸ਼ਾਹ ਜੀ ਨੇ ਸਮਝਾਇਆ, ਕਹਿੰਦੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਦੇਰੀ ਕਰਨੀ ਹੋਵੇ ਕਿਸੇ ਦਾ ਹੱਕ ਖੋਹਦਿਆਂ, ਕਿਸੇ ਦੀ ਬੇਇੱਜ਼ਤੀ ਕਰਦਿਆਂ, ਉਹਨੂੰ ਡਿਲੇ ਕਰਨਾ ਚਾਹੀਦਾ ਵੀ ਕੋਈ ਨਹੀਂ ਕੱਲ੍ਹ ਨੂੰ ਸਹੀ ਸੋਚਦੇ ਹਾਂ ਜੀ। ਸਾਡਾ ਉਲਟ ਸੁਭਾਅ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁੱਝਣ ਏਆਨਾ, ਮਾਇਆ ਮੋਹ ਰੰਗ ਲਪਟਾਨਾ, ਵਿਖੇ ਨਾਦ ਕਰਨ ਸੁਣ ਭੀਨਾ, ਹਰਜ ਸੁਣਤ ਆਲਸ ਮਨ ਕੀਨਾ। ਕਦੇ ਵੀ ਕੋਈ ਕੰਮ ਮਾੜਾ ਫੁਰਨਾ ਆਉਂਦਾ, ਉਹਨੂੰ ਡਿਲੇ ਕਰਿਆ ਕਰ, ਸ਼ਾਇਦ ਉਸ ਪਾਪ ਤੋਂ ਬਚ ਜਾਏ। ਮੈਂ ਇੱਕ ਘਟਨਾ ਪੜ੍ਹੀ, ਆਪਣੇ ਇੱਕ ਮਿਊਜ਼ਿਕ ਕੰਪਨੀ ਆ HMV, ਵੱਡੀ ਉਮਰ ਵਾਲਿਆਂ ਨੂੰ ਸਾਰਿਆਂ ਨੂੰ ਪਤਾ, ਉਹਦਾ ਲੋਗੋ ਆ ਨਾ ਜਿਹੜਾ, ਉਹ ਮੂਹਰੇ ਕੌਲੀ ਜੀ ਬਣੀ ਹੋਈ ਆ, ਅਤੇ ਜਿਵੇਂ ਮਾਈਕ ਦੇ ਮੂਹਰੇ ਆਪਾਂ ਬੈਠੇ ਹਾਂ, ਉਹ ਕੌਲੀ ਦੇ ਮੂਹਰੇ ਕੁੱਤਾ ਬੈਠਾ ਹੋਇਆ। ਇਹ ਯੂਰਪ ਦੀ ਕੰਪਨੀ ਸੀ। ਇੱਕ ਨੌਜਵਾਨ ਜੋੜਾ ਜੀ ਦਾ ਨਵਾਂ ਨਵਾਂ ਵਿਆਹ ਹੋਇਆ, ਮਾਲਕ ਦੀ ਕਿਰਪਾ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਇੱਕ ਬਾਲਕ ਵੀ ਹੈ ਛੋਟਾ ਜਿਹਾ ਦੁੱਧ ਚੁੰਘਦਾ। ਇਹ ਘਟਨਾ ਯੂਰਪ ਦੀ। ਉਹ ਗੋਰਾ ਕਹਿੰਦੇ ਕੰਮ ਤੋਂ ਆਇਆ, ਅਤੇ ਘਰ ਵਾਲੀ ਕਹਿੰਦੀ ਵੀ ਆਹ ਕੁਝ ਗਰੋਸਰੀ ਮੁੱਕੀ ਹੋਈ ਆ, ਲਿਆ ਦਿਓ। ਉਹ ਕਹਿੰਦਾ ਵੀ ਜੇ ਮੈਂ ਲੈ ਆਵਾਂ ਤੂੰ ਫਿਰ ਨੁਕਸ ਜੇ ਕੱਢਦੀ ਰਹਿੰਦੀ ਆ। ਸਾਹਮਣੇ ਸਟੋਰ ਆ, ਇੱਧਰ ਘਰ ਆ, ਵਿਚਾਲੇ ਸਿਰਫ ਸੜਕ ਹੀ ਆ ਅਤੇ ਸਾਹਮਣੇ ਸਟੋਰ ਆ, ਅਤੇ ਆਪਾਂ ਜਾ ਕੇ ਲੈ ਆਉਂਦੇ ਹਾਂ, ਤੂੰ ਨਾਲ ਹੀ ਚੱਲ ਖਾਂ। ਇਹ ਕਹਿੰਦੀ ਵੀ ਕੋਈ ਨਹੀਂ, ਬੱਚਾ ਦੁੱਧ ਚੁੰਘਦਾ ਛੋਟਾ ਜਿਹਾ, ਇਕੱਲਾ ਹੀ ਆ ਘਰੇ। ਇਹ ਕਹਿੰਦਾ ਇਕੱਲੇ ਨੂੰ ਐਡੀ ਛੇਤੀ ਕੀ ਆ, ਬੱਚਾ ਸੁੱਤਾ ਪਿਆ ਮੰਜੇ 'ਤੇ, ਅਤੇ ਆਪਾਂ ਆਉਣ ਜਾਣ ਹੀ ਕਰਨਾ, ਦੋ ਚਾਰ ਹੀ ਚੀਜ਼ਾਂ। ਕਹਿੰਦੇ ਇਹ ਮੀਆਂ ਬੀਬੀ ਦੋਨੇ ਜਾਣੇ ਸਮਾਨ ਲੈਣ ਵਾਸਤੇ ਚਲੇ ਗਏ ਘਰ ਵਿੱਚ, ਕਿ ਇਹਨਾਂ ਨੇ ਕੁੱਤਾ ਵੀ ਰੱਖਿਆ ਹੋਇਆ ਪਾਲਤੂ। ਕਹਿੰਦੇ ਜਦੋਂ ਵਾਪਸ ਆਏ ਨਾ, ਇਹਨਾਂ ਨੇ ਕੀ ਦੇਖਿਆ ਵੀ ਕੁੱਤਾ ਪੂਛ ਹਿਲਾਈ ਜਾਂਦਾ ਅਤੇ ਦਰਵਾਜ਼ੇ 'ਚ ਖੜਾ ਹੋਇਆ, ਅਤੇ ਉਹਦਾ ਮੂੰਹ ਖੂਨ ਨਾਲ ਲੱਥ ਪੱਥ। ਇਹਨੇ ਕੀ ਕੀਤਾ, ਰਿਵਾਲਵਰ ਇਹਦੇ ਪਾਇਆ ਹੋਇਆ ਸੀ, ਇਹਨੇ ਛੇਤੀ ਨਾਲ ਰਿਵਾਲਵਰ ਕੱਢਿਆ, ਅਤੇ ਮਨ 'ਚ ਸੋਚਿਆ ਵੀ ਮੁੰਡਾ ਘਰੇ ਸੀ, ਬੱਚਾ ਛੋਟਾ ਜਿਹਾ, ਅਤੇ ਲੱਗਦਾ ਇਹ ਚੱਕ ਮਾਰ ਕੇ ਉਹਨੂੰ ਖਾ ਗਿਆ, ਬੱਚੇ ਦਾ ਨੁਕਸਾਨ ਕੀਤਾ ਲੱਗਦਾ ਇਹਨੇ। ਛੇਤੀ ਦੇਣੇ ਇਹਨੇ ਰਿਵਾਲਵਰ ਕੱਢਿਆ, ਦੋ ਚਾਰ ਗੋਲੀਆਂ ਕੁੱਤੇ 'ਤੇ ਮਾਰੀਆਂ, ਕੁੱਤਾ ਥਾਂ 'ਤੇ ਹੀ ਮਰ ਗਿਆ। ਦੌੜ ਕੇ ਅੰਦਰ ਗਏ, ਜਾ ਕੇ ਕੀ ਦੇਖਿਆ ਵੀ ਬੱਚਾ ਠੀਕ ਠਾਕ ਮੰਜੇ 'ਤੇ ਪਿਆ ਹੋਇਆ, ਪਰ ਇੱਕ ਵੱਡਾ ਸਾਰਾ ਸੱਪ
ਜਿਹੜਾ ਮੰਜੇ ਤੇ ਚੜ ਕੇ ਨੁਕਸਾਨ ਕਰਨ ਦਾ ਯਤਨ ਕਰ ਰਿਹਾ ਸੀ। ਕਹਿੰਦੇ ਇਹ ਕੁੱਤੇ ਨੇ ਵਫਾਦਾਰੀ ਨਿਭਾਈ, ਉਹਦੇ ਨਾਲ ਲੜ ਕੇ ਉਹਨੂੰ ਮਾਰ ਦਿੱਤਾ, ਬੱਚਾ ਸੁਰੱਖਿਅਤ ਰਹਿ ਗਿਆ। ਤੇ ਹੁਣ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਤੇ ਪੂਛ ਲਾ ਕੇ ਦੱਸ ਰਿਹਾ ਸੀ ਵੀ ਮੈਂ ਨਮਕ ਹਰਾਮੀ ਨਹੀਂ ਬਣਿਆ, ਤੁਹਾਡਾ ਪ੍ਰਸ਼ਾਦਾ ਪਾਣੀ ਛਕਦਾ ਤੇ ਮੈਂ ਵਫਾਦਾਰੀ ਨਿਭਾ ਕੇ ਦਿਖਾਈ ਹੈ। ਪਰ ਉਹ ਸੋਚਿਆ ਨਾ, ਤੇਜ਼ੀ ਨਾਲ ਦੇਖਿਆ ਨਾ ਤੇ ਗੋਲੀਆਂ ਮਾਰ ਦਿੱਤੀਆਂ। ਬਾਅਦ ਦੇ ਵਿੱਚ ਪਛਤਾਵਾ ਬਹੁਤ ਹੋਇਆ ਵੀ ਭਾਣਾ ਤਾਂ ਵਾਪਰਨ ਵਾਲਾ, ਜੇ ਵਾਪਰ ਵੀ ਗਿਆ ਹੁੰਦਾ ਮੰਨ ਲਓ, ਮੈਨੂੰ ਦੇਖ ਲੈਣਾ ਚਾਹੀਦਾ ਸੀ, ਪਰ ਇੰਨਾ ਵਫਾਦਾਰ ਕੁੱਤਾ ਜਿਹਨੇ ਮੇਰਾ ਪੁੱਤ ਬਚਾ ਦਿੱਤਾ ਤੇ ਮੈਂ ਉਹਨੂੰ ਜਾਨੋਂ ਹੀ ਮਾਰ ਦਿੱਤਾ। ਕੁਝ ਸਮੇਂ ਬਾਅਦ ਇਹਨੇ ਮਿਊਜ਼ਿਕ ਕੰਪਨੀ ਖੋਲ੍ਹੀ ਅਤੇ ਉਦੋਂ ਯਾਦ ਆਏ ਵੀ ਮੇਰੇ ਘਰ ਦਾ ਚਿਰਾਗ ਜਗ ਰਿਹਾ ਉਹ ਕੁੱਤੇ ਦੀ ਵਫਾਦਾਰੀ ਕਰਕੇ, ਅਤੇ ਉਹ ਕੰਪਨੀ ਦੇ ਵਿੱਚ ਜਿਹੜਾ ਲੋਗੋ ਬਣਾਇਆ ਨਾ ਉਹਦੇ 'ਤੇ ਉਹ ਕੁੱਤੇ ਦੀ ਫੋਟੋ ਬਣਾਈ ਅਤੇ ਨਾਲ ਪੱਕੇ ਤੌਰ 'ਤੇ ਅੱਗੇ ਵਾਸਤੇ ਵੀ ਲਿਖ ਦਿੱਤਾ ਵੀ ਜਦੋਂ ਵੀ ਕੰਪਨੀ ਕੋਈ ਹੋਰ ਵੀ ਖਰੀਦੇ, ਜਿਹੜਾ ਵੀ ਮਰਜ਼ੀ ਚਲਾਵੇ, ਲੋਗੋ ਬਦਲਿਆ ਨਹੀਂ ਜਾਏਗਾ। ਅੱਜ ਉਸ ਕੰਪਨੀ ਦਾ ਮਾਲਕ ਇੱਕ ਪੰਜਾਬੀ ਆ, ਪਰ ਫਿਰ ਵੀ ਉਹ ਲੋਗੋ ਜਿਉਂ ਦਾ ਤਿਉਂ ਆ। ਉਹ ਉਦੋਂ ਦੀ ਕੰਪਨੀ ਆ ਜਦੋਂ ਤਵੇ ਜਿਹੇ ਗੋਲ ਜਿਹੇ ਘੁੰਮਣ ਵਾਲੇ ਚੱਲਦੇ ਸੀ, ਉਹਨੂੰ ਚਾਬੀ ਜੀ ਦਿੰਦੇ ਹੁੰਦੇ ਸੀ ਨਾ, HMV ਕੰਪਨੀ, ਪੁਰਾਣੀ ਕੰਪਨੀ, ਸਾਰਿਆਂ ਨੂੰ ਪਤਾ। ਜਾਣੀ ਕਿ ਅਸੀਂ ਤੇਜ਼ੀ ਬਹੁਤ ਕਰਦੇ ਹਾਂ, ਪਰ ਜਿਹੜਾ ਸਾਧਕ ਉਹਦਾ ਮਨ ਸਹਿਜ ਵਿੱਚ ਅਤੇ ਟਿਕਾਓ ਵਿੱਚ ਆ ਜਾਂਦਾ, ਉਹ ਚਾਂਚਲ ਨਹੀਂ ਰਹਿ ਜਾਂਦਾ। ਪਰ ਇਹ ਪ੍ਰਾਪਤੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੁੰਦੀ ਹੈ। ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ, ਨਾਮ ਤੇ ਆਵਨ ਸਹਿਜ ਸਮਾਵਨ ਸੰਗ। ਗੁਰੂ ਦੇ ਦਰ ਤੇ ਆਣ ਕੇ ਰੱਬੀ ਕੀਰਤੀ ਕਰਦਿਆਂ ਕਰਦਿਆਂ ਇਹ ਦਾਤ ਪ੍ਰਾਪਤ ਹੁੰਦੀ ਆ। ਪਾਤਸ਼ਾਹ ਜੀ ਕਹਿੰਦੇ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ, ਉਹਨਾਂ ਨੂੰ ਇਹ ਗੂੜਾ ਪ੍ਰੇਮ ਦਾ ਨਾਮ ਦਾ ਰੰਗ ਚੜ੍ਹ ਜਾਂਦਾ ਹੈ। ਅਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਦੇ, ਪਾਤਸ਼ਾਹ ਜੀ ਕਹਿੰਦੇ ਖਾਂਦਿਆਂ ਖਾਂਦਿਆਂ ਦੰਦ ਘਸ ਗਏ, ਸਰੀਰ ਜਰਜਰਾ ਹੋ ਗਿਆ, ਜ਼ਿੰਦਗੀ ਲੰਘ ਗਈ ਅਤੇ ਪਛਤਾਵਾ ਹੀ ਰਹਿ ਜਾਂਦਾ ਵੀ ਜਿਹੜਾ ਰੰਗ ਲਾਉਣਾ ਸੀ ਸਾਰੀ ਜ਼ਿੰਦਗੀ ਨਹੀਂ ਲੱਗਿਆ, ਬੰਦਾ ਹੋਰ ਦੇ ਹੋਰ ਰੰਗ ਲਾਉਂਦਾ ਹੀ ਰਹਿ ਗਿਆ। ਪੰਗਤੀ ਸੁਣਿਓ ਧਿਆਨ ਨਾਲ। ਖਾਂਦਿਆਂ ਖਾਂਦਿਆਂ ਮੂੰਹ ਘਠਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵ ਆ ਜਿਹਨਾਂ ਸੱਚ ਨਾ ਲੱਗੋ ਰੰਗ। ਉਹ ਸੱਚ ਦਾ ਨਾਮ ਦਾ ਰੰਗ ਨਹੀਂ ਲੱਗਿਆ, ਜ਼ਿੰਦਗੀ ਸਾਰੀ ਦੀ ਸਾਰੀ ਲੰਘ ਜਾਂਦੀ ਆ। ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚੇ ਗੁਰੂ ਦੇ ਨਾਮ ਨਾਲ ਸਤਸੰਗਤ ਵਿੱਚ ਜੁੜਦੇ ਨੇ, ਉਹਨਾਂ ਨੂੰ ਇਹ ਪੱਕਾ ਗੂੜਾ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ। ਪੌੜੀ ਰਾਰਾ ਰੰਗੋਹੋ ਆ ਮਨ ਆਪਣਾ, ਰਾਰੇ ਅੱਖਰ ਰਾਹੀਂ ਉਪਦੇਸ਼ ਦਿੱਤਾ ਵੀ ਆਪਣੇ ਮਨ ਨੂੰ ਇਹ ਨਾਮ ਦਾ ਰੰਗ ਚੜ੍ਹ ਲਓ ਭਾਈ। ਹਰ ਹਰ ਨਾਮ ਜਪੋ ਜਪ ਰਸਨਾ, ਉਹ ਰੰਗ ਕਿਵੇਂ ਚੜ੍ਹਦਾ? ਚੌਂਕੜਾ ਮਾਰ ਕੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ। ਸਾਡਾ ਹੋਮਵਰਕ ਵੀ ਇਹੀ ਆ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਤੂੰ ਸਿੱਖ ਖੋ ਨਾ ਆਪਣੇ ਆਪ ਨੂੰ। ਹਾਂਜੀ, ਸਿੱਖ ਪੁੱਤ ਕਿਹਨੂੰ ਕਹਿੰਦੇ ਆ ਪਤਾ ਤੈਨੂੰ? ਦੱਸ ਦਿਓ ਜੀ ਕਿਰਪਾ ਕਰਕੇ। ਪਾਤਸ਼ਾਹ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਜੇ ਅਜੇ ਨਹੀਂ ਜਪਦੇ, ਹਜੇ ਸਿੱਖ ਨਹੀਂ, ਜਵਾਨੀ ਕਲਮੀ ਆ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜਿਸ ਨੂੰ ਦਿਆਲ ਹੋਵੈ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਆਰੰਭ ਦੀ ਪੰਕਤੀ ਚ ਕੱਲਾ ਸਿੱਖ ਲਿਖਿਆ ਹੋਇਆ ਤੇ ਜਦੋਂ ਆਹ ਕੰਮ ਮੁਕਾ ਲਿਆ ਨਾ, ਫਿਰ ਸਿੱਖ ਨਹੀਂ ਰਹਿ ਗਿਆ, ਹੁਣ ਗੁਰਸਿੱਖ ਬਣ ਗਿਆ। ਇਹਦੇ ਹਰ ਕੰਮ ਵਿੱਚੋਂ ਗੁਰੂ ਦੀ ਝਲਕ ਪੈਣ ਲੱਗ ਗਈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਹਿੰਦੇ ਹਰ ਹਰ ਨਾਮ ਜਪੋ ਜਪ ਰਸਨਾ, ਤੇ ਜੇ ਤੂੰ ਰਸਨਾ ਨਾਲ ਜਪ ਲਿਆ ਤੇ ਫਿਰ ਕਹਿੰਦੇ ਨਾ ਦੁਨੀਆਂ ਚ ਤਾਂ ਸਤਿਕਾਰ ਹੋਣਾ ਹੀ ਹੋਣਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੇ ਦੂਜੇ ਪਾਸੇ ਧਰਮ ਰਾਜਾ ਵੀ ਹੱਥ ਜੋੜ ਕੇ ਖੜਾ ਹੋ ਜੂ ਤੇਰੇ ਸਵਾਗਤ ਵਾਸਤੇ। ਜਿਨ੍ਹਾਂ ਨੇ ਜਪਿਆ ਨਾ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝ। ਉਹਦੇ ਲੇਖੇ ਦੇ ਕਾਗਜ਼ ਹੀ ਫਟ ਗਏ।
ਛੇਵੇਂ ਪਾਤਸ਼ਾਹ ਕੀਰਤਪੁਰ ਦੀ ਧਰਤੀ ਤੇ ਰਹਿੰਦੇ ਨੇ। ਇੱਥੇ ਵਿਦਵਾਨ ਇੱਕ ਪੰਡਿਤ ਨਿਤਾਨੰਦ ਆਇਆ, ਕਹਿੰਦਾ ਜੀ ਮੈਂ ਵੀ ਕਥਾ ਕਰਨੀ, ਮੈਨੂੰ ਟਾਈਮ ਦਿਓ। ਪਾਤਸ਼ਾਹ ਜੀ ਨੇ ਦੇ ਦਿੱਤਾ, ਕਿਉਂਕਿ ਉਹਦੇ ਨਾਲ ਪਰਖ ਨਿਰਖ ਹੁੰਦੀ ਰਹਿੰਦੀ ਹੈ ਵੀ ਸਾਡਾ ਲੈਵਲ ਕਿੱਥੇ ਕਿਜੇ ਆ ਭਲਾਂ ਦੀ। ਟਾਈਮ ਦੇ ਦਿੱਤਾ। ਗਰੜ ਪੁਰਾਣ ਦੀ ਕਥਾ ਕਰਦਿਆਂ ਹੋਇਆਂ ਪੰਡਿਤ ਨਿਤਾਨੰਦ ਕਹਿੰਦਾ ਵੀ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ, ਜੀਵ ਨੂੰ ਬੰਨੇ ਲੱਗਣ ਵਾਸਤੇ ਇੱਕ ਸਾਲ ਦਾ ਟਾਈਮ ਲੱਗ ਜਾਂਦਾ, ਸਾਲ ਦਾ। ਅਤੇ ਕਥਾ ਸੁਣ ਕੇ ਭਾਈ ਸੁੰਦਰ ਜੀ ਕਹਿੰਦੇ ਵੀ ਜਿਹੜਾ ਤੂੰ ਸਾਲ ਦੀ ਗੱਲ ਕਰਦਾ ਨਾ, ਸਾਲ ਦੀ, ਗੁਰੂ ਦੀ ਕਿਰਪਾ ਨਾਲ ਮੈਂ ਉਹ ਸਫ਼ਰ 12 ਘੰਟਿਆਂ 'ਚ ਪੂਰਾ ਕਰ ਜੂ। ਅਜੇ ਇਹ ਗੱਲ ਕਹਿ ਕੇ ਹਟਿਆ ਸੀ ਅਤੇ ਇੰਨੇ ਚਿਰ ਨੂੰ ਭਾਈ ਦਿਆਲਾ ਜੀ ਕਹਿੰਦੇ ਵੀ ਜਿਹੜੇ ਸਫ਼ਰ ਦੀ ਗੱਲ ਇਹ ਜਮਾਂ ਵਾਲੀ ਅਤੇ ਉਸ ਰਸਤੇ ਦੀ ਕਰਦੇ ਆ ਨਾ, ਗੁਰੂ ਦੇ ਸਿੱਖ ਦਾ ਉਸ ਰਸਤੇ ਨਾਲ ਵਾਹ ਵਾਸਤਾ ਹੀ ਨਹੀਂ ਪੈਂਦਾ। ਉਹਨੇ ਸ਼ਿਕਾਇਤ ਕੀਤੀ, ਮਹਾਰਾਜ ਜੀ ਮੇਰਾ ਮਜ਼ਾਕ ਉਡਾਇਆ ਤੁਹਾਡੇ ਸਿੱਖਾਂ ਨੇ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਟਾਈਮ ਲੱਗਦਾ, ਸਾਰਾ ਕੁਝ ਹੁੰਦਾ, ਪਰ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਉਹਦਾ ਤਾਂ ਰਸਤਾ ਹੀ ਅਲੱਗ ਹੋ ਜਾਂਦਾ। ਭਾਈ ਸਭ ਇਕੱਠੇ ਹੋਇਆ ਆ, ਘਰ ਜਸਨ ਵਾਟ ਵਟਾਇਆ, ਆਏ ਮਾਤਾ ਦੇ ਉਧਰ ਤੋਂ ਇੱਕੋ ਰਸਤੇ ਰਾਹੀਂ ਆ ਸਾਰੇ, ਪਰ ਜਾਣ ਵੇਲੇ ਰਸਤਾ ਅਲੱਗ ਅਲੱਗ ਹੋ ਗਿਆ। ਸਭ ਇਕੱਠੇ ਹੋਇਆ ਆ, ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀਉ। ਉਸ ਰਸਤੇ ਨਾਲ ਗੁਰਸਿੱਖ ਦਾ ਵਾਹ ਵਾਸਤਾ ਨਹੀਂ ਪੈਂਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਜਿਹ ਪਿੰਡ ਹੈ ਲੁੱਟੀ ਪਨਿਹਾਰੀ, ਸੋ ਮਾਰਗ ਸੰਤ ਨੂੰ ਦੂਰਾਰੀ, ਸਤਿਗੁਰ ਪੂਰਾ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮਕਾ ਮਾਰਗ ਦੂਰ ਰਹਿਆ, ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਮ ਤੇ ਬਾਟ, ਚਿੱਤਰ ਗੁਪਤ ਸਾਹਿਬ ਲਿਖਤੇ ਲੇਖਾ, ਕਹਿੰਦੇ ਸਾਧ ਜਨਾਂ ਕੋ ਦ੍ਰਿਸ਼ਟ ਨਾ ਭੇਖਾ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦਾ ਇਹਨਾਂ ਜਮਦੂਤਾਂ ਦੇ ਨਾਲ ਕੋਈ ਵਾਹ ਵਾਸਤਾ ਰਹਿ ਹੀ ਨਹੀਂ ਜਾਂਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਧਰਮ ਰਾਏ ਨੂੰ ਹੁਕਮ ਹੈ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ। ਇਹ ਤੇਰੀ ਸਰਕਾਰ, ਆਹ ਜਿਹੜੇ ਵਿਕਾਰੀ ਨੇ, ਤੇਰਾ ਮਹਿਕਮਾ ਇਹਨਾਂ ਵਾਸਤੇ ਆ, ਆ ਰੱਬ ਰੱਬ ਕਰਨ ਵਾਲਿਆਂ ਦੇ ਨੇੜੇ ਨੇ ਜਾਈ ਭੁੱਲ ਕੇ ਵੀ ਕਿਤੇ। ਧਰਮ ਰਾਜੇ ਨੇ ਮੀਟਿੰਗ ਕੀਤੀ ਤੇ ਆਪਣੇ ਜਮਦੂਤਾਂ ਨੂੰ ਕਹਿੰਦਾ ਜਿਹੜੇ ਸੰਗਤ ਵਿੱਚ ਜੁੜਨ ਵਾਲੇ ਰੱਬ ਰੱਬ ਕਰਨ ਵਾਲੇ ਜਿਨ੍ਹਾਂ ਨੇ ਵਿਕਾਰਾਂ ਨੂੰ ਜਿੱਤ ਲਿਆ ਉਹਨਾਂ ਦੇ ਨੇੜੇ ਨਾ ਜਾਇਓ, ਤੁਹਾਡਾ ਵੀ ਖੜਾ ਨਹੀਂ ਛੁੱਟਣਾ ਤੇ ਮੇਰਾ ਵੀ ਨਹੀਂ ਛੁੱਟਣਾ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ। ਧਰਮ ਰਾਜਾ ਵੀ ਉਹਨਾਂ ਦਾ ਚੱਕਰ ਬਣ ਜਾਂਦਾ ਹੈ ਜਿਹੜੇ ਜਪਦੇ ਨੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿਹੜੇ ਰੱਬੀ ਕੀਰਤੀ ਨਾਲ ਜੁੜ ਜਾਂਦੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ। ਭਗਤ ਕਬੀਰ ਜੀ ਕਹਿੰਦੇ ਕਬੀਰ ਮੇਰੀ ਬੁੱਧ ਕਹੋ, ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਹੁਣ ਕਹਿੰਦੇ ਮੈਂ ਉਸ ਮਾਲਕ ਦੀ ਬੰਦਗੀ ਕੀਤੀ, ਮੈਨੂੰ ਪੱਕਾ ਭਰੋਸਾ ਵੀ ਇਹਦੇ ਨਾਲ ਮੇਰਾ ਵਾਹ ਵਾਸਤਾ ਨਹੀਂ ਜਮਦੂਤਾਂ ਦੇ ਨਾਲ। ਤੇ ਜੇ ਕੋਈ ਭਾਵਨਾ ਨਾਲ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਆਹ ਪੰਗਤੀ, ਤਾਂ ਮੈਨੂੰ ਲੱਗਦਾ ਵੀ ਸਾਰੀ ਸੰਗਤ ਨੂੰ ਚੇਤੇ ਹੋਏਗੀ, ਸਾਰੇ ਨੂੰ। ਕਿਹੜੀ? ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਉਹਨਾਂ ਦਾ ਜੰਮਣਾ ਮਰਨਾ ਕੱਟਿਆ ਗਿਆ, ਉਹਨਾਂ ਦਾ ਵਾਹ ਵਾਸਤਾ ਜਮਦੂਤਾਂ ਨਾਲ ਨਹੀਂ ਪੈਂਦਾ। ਕਹਿੰਦੇ ਜਦੋਂ ਤੂੰ ਦਰਗਾਹ ਵਿੱਚ ਜਾਣਾ ਨਾ, ਤੇਰਾ ਲੋਕ ਵੀ ਸੁਖੀ, ਤੇਰਾ ਪਰਲੋਕ ਵੀ ਸੁਹੇਲਾ, ਫਿਰ ਰੇਰੇ ਦਰਗਾਹ ਕਹਿ ਨਾ ਕੋਊ, ਤੇਰਾ ਨਿਰਾਦਰ ਨਹੀਂ ਹੋਏਗਾ, ਤੈਨੂੰ ਉਹ ਇਹ ਕਹਿ ਕੇ ਨਹੀਂ ਕੋਈ ਆਵਾਜ਼ ਮਾਰੇਗਾ। ਫਿਰ ਰੇਰੇ ਦਰਗਾਹ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦਿਓ। ਕਹਿੰਦੇ ਤੇਰਾ ਆਦਰ ਸਤਿਕਾਰ ਤੇ ਮਾਣ ਹੋਵੇਗਾ, ਉਹ ਆ ਮਹਿਲੀ ਪਾਵੇਂ ਤੂੰ ਵਾਸਾ, ਉਸ ਉੱਚੇ ਟਿਕਾਣੇ ਤੇ ਤੇਰਾ ਵਾਸ ਹੋ ਜਾਏਗਾ। ਜਨਮ ਮਰਨ ਨੇ ਹੋਏ ਬਿਨਾਸਾ, ਤੇਰਾ ਜੰਮਣਾ ਮਰਨਾ ਆਉਣਾ ਤੇ ਜਾਣਾ ਕੱਟਿਆ ਜਾਏਗਾ, ਪਰ ਇਹ ਪ੍ਰਾਪਤੀ ਵੀ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਦੇ ਧੁਰ ਦਰਗਾਹੋਂ ਲੇਖ ਲਿਖੇ ਹੁੰਦੇ ਨੇ। ਮਸਤਕ ਕਰਮ ਲਿਖਿਓ ਧੁਰ ਜਾਕੈ,
ਜਦੋਂ ਕਹਿੰਦੇ ਮੱਥੇ ਦੀ ਤਕਦੀਰ ਉਗੜਦੀ ਆ ਉਦੋਂ ਸਤ ਸੰਗਤ ਦੀ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਆ। ਮਸਤਕ ਕਰਮ ਲਿਖਿਓ ਤੁਰ ਜਾਕੈ ਹਰ ਸੰਪੈ ਨਾਨਕ ਕਰਤਾ ਕੈ। ਉਹ ਅਸਲ ਖਜ਼ਾਨੇ ਨੂੰ ਇਕੱਠਾ ਕਰਦੇ ਨੇ, ਅਸਲ ਵਣਜ ਕਰਦੇ ਨੇ, ਉਹ ਨਾਮ ਦਾ ਵਪਾਰ ਕਰਕੇ ਇਸ ਦੁਨੀਆਂ ਤੋਂ ਜਾਂਦੇ ਤੇ ਲਾਭ ਖੱਟਦੇ ਨੇ, ਅਸਲ ਧਨ ਦੀਆਂ ਪੰਡਾਂ ਬੰਨ ਲੈਂਦੇ ਨੇ। ਉਸੇ ਦੀ ਬਾਬਤੀ ਪਾਤਸ਼ਾਹ ਕਹਿੰਦੇ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਸਾਰੇ ਜਣੇ ਰਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਸਾਚ ਨਾਮ ਆਧਾਰ ਮੇਰਾ ਜਿਨ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਆ ਭਰ ਪੂਰੇ।

ਹੈ ਜੀ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਸੰਗਤੀ ਰੂਪ ਵਿੱਚ ਨਾਮ ਅਭਿਆਸ ਹੋਇਆ ਹੈ। ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਕੀਤਾ ਗਿਆ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਜੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ

ਲੋਕ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ

ਲਾਲਰੀ ਜਾਇਆ, ਹਾਂ ਤਿਸ ਆਗੈ ਮਨ ਡੇਹੀਆ। ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਪਿਰ ਕੇਹੀਆ। ਯਾਰ ਵੇ ਪਿਰ ਆਪਣ ਭਾਣਾ ਕਿਛ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ, ਗੁਰੂ ਕੀ ਸਾਜੀ ਨਵਾਜੀ। ਸਾਧ ਸੰਗਤ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣਿਆ ਹੈ। ਗੁਰਬਾਣੀ ਦੀ ਲੜੀਵਾਰ ਕਥਾ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੇ ਸਰਵਣ ਕਰਵਾਈ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬੜੇ ਸੁਰੀਲੇ ਕੀਰਤਨੀਏ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਲਈਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਦੇ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: गुरु सब कृपा कर। ਸਾਡੇ ਸਾਰਿਆਂ ਦੀ ਸਤਿਗੁਰੂ ਜੀ ਹਾਜ਼ਰੀ ਦਰ ਪ੍ਰਵਾਨ ਕਰਨ, ਕਦਮ ਕਦਮ ਲੇਖੇ ਲਾਉਣ, ਗਾਵਿਆ ਸੁਣਿਆ ਥਾਈ ਪਾਉਣ। ਆਓ ਬੜੇ ਪਿਆਰ ਨਾਲ ਭਾਈ ਬਿਕਰਮਜੀਤ ਸਿੰਘ ਜੀ ਤਿੰਨਾਂ ਪਾਸੋਂ ਗੁਰ ਸ਼ਬਦ ਕੀਰਤਨ ਸਰਵਣ ਕਰਕੇ ਜੀਵਨ ਨੂੰ ਸਫਲ ਬਣਾਈਏ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਬਾਕ ਅਨੁਸਾਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਆਪ ਛਡਾਵੋ ਇਹ ਭੀਤਰ ਤੇ ਅਨਕੋ ਡਰ ਹੋ ਆਪਨ ਨਿਕਟ ਬੁਲਾਵੋ ਆਪਣੀ ਬੈਦ ਆਪ ਜਣਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਹੀਂ ਕਬਹੂੰ ਹੀਏ ਤੇ ਇਹ ਬੈਦ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਵਡਭਾਗੀ

ਜਿਤ ਤੁਧ ਧਿਆਈ।

ਆਠੋ ਜਾਮ ਸਾਠੋ ਘਰੀ ਨਿਪਲ ਮਾਇਆ ਮੋਹ ਸਫਲ ਪਲਕ ਸਾਧ ਸੰਗ।

ਸ਼ਬਦ ਸੁਰਤ ਸਾਧ ਸੰਗ ਲਿਵ ਲਾਏ ਹੈ, ਸ਼ਬਦ ਸੁਰਤ ਸਾਧ ਸੰਗ ਲਿਵ ਲਾਏ ਕੈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ। ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਬੜੇ ਪਿਆਰ ਨਾਲ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਮਾਂ ਹੈ ਗੁਰ ਸ਼ਬਦ ਵਿਚਾਰ ਦਾ, ਗੁਰੂ ਪਾਤਸ਼ਾਹ ਜੀ ਵਿੱਚ ਵਰਤ ਕੇ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਜਿਵੇਂ ਕਿਸੇ ਨਦੀ ਨੂੰ ਪਾਰ ਕਰਨ ਵਾਸਤੇ ਆਪਾਂ ਇੱਕ ਬੇੜੀ ਵਿੱਚ ਬੈਠਦੇ ਹਾਂ, ਬੇੜੀ ਵਿੱਚ ਬੈਠਣ ਤੋਂ ਪਹਿਲਾਂ ਉਸ ਪੂਰ ਵਿੱਚ ਆਉਣ ਵਾਲੇ ਕਿਸੇ ਨਾਲ ਸਾਡੀ ਜਾਣ ਪਛਾਣ ਨਹੀਂ ਹੁੰਦੀ। ਬੰਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੈ ਪਰ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਦਾ। ਪਤਾ ਵੀ ਮੰਜ਼ਿਲ 'ਤੇ ਪਹੁੰਚਣਾ ਅਤੇ ਘਰੋਂ ਘਰ ਚਲੇ ਜਾਣਾ। ਭੈਣ ਨੂੰ ਬੇਨਤੀ ਕਰਾਂ ਵੀ ਬੱਚੇ ਨੂੰ ਫੜਨ ਦਾ ਯਤਨ ਕਰੋ, ਬੱਚੇ ਪਿਆਰੇ ਹੁੰਦੇ ਨੇ 'ਚ ਕੋਈ ਸ਼ੱਕ ਨਹੀਂ ਪਰ ਸੰਭਾਲਣਾ ਵੀ ਇਹਨਾਂ ਨੂੰ ਆਪਾਂ ਹੀ ਹਾਂ ਜੀ। ਵਾਰ ਵਾਰ ਸਾਰੇ ਡਿਸਟਰਬ ਨਾ ਹੋਣ, ਜੇ ਬੱਚਾ ਨਹੀਂ ਆਖੇ ਲੱਗਦਾ ਤਾਂ ਫੜ ਕੇ ਥੋੜ੍ਹਾ ਜਿਹਾ ਪਿੱਛੇ ਲੈ ਜਾਓ, ਸਾਰੀ ਸੰਗਤ ਡਿਸਟਰਬ ਨਾ ਹੋਵੇ। ਕਹਿੰਦੇ ਇਸੇ ਤਰ੍ਹਾਂ ਅਸੀਂ ਜਿੰਨੇ ਭੈਣ ਭਰਾ ਮਿਲੇ ਹੋਏ ਹਾਂ, ਮਾਤ ਪਿਤਾ ਬੰਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਪੂਰਬਲੇ ਭਾਗਾਂ ਦਾ ਕਰਕੇ ਮੇਲ ਜੋਲ ਹੈ, ਅਖੀਰ ਨੂੰ ਇਸ ਦੁਨੀਆਂ ਤੋਂ ਜਾਣਾ ਪਰ ਇਹਨਾਂ ਵਿੱਚੋਂ ਕਿਸੇ ਨੇ ਵੀ ਸਾਡਾ ਮਦਦਗਾਰ ਨਹੀਂ ਬਣਨਾ। ਹੋਏ ਗੋ ਜੋ ਦੀਓ ਸੋਈ ਮਿਲੇ ਆਗੇ ਜਾਏ ਕੈ। ਕਹਿੰਦੇ ਆਪਣਾ ਦਿੱਤਾ ਹੋਇਆ ਹੀ ਬੰਦੇ ਦਾ ਅੱਗੇ ਫਲਦਾ ਹੈ। ਦਾਨੰ ਪਰਾਪੂਰ ਬੇਣ ਭੁੰਚਨ ਤੇ ਮਹੀਪ ਤੇ, ਅੱਜ ਜੋ ਕੁਝ ਦਿੱਤਾ ਹੈ ਉਹ ਅੱਗੇ ਮਿਲਦਾ ਹੈ, ਜੋ ਬੀਜਾਂਗੇ ਉਹ ਵੱਢਾਂਗੇ ਅੱਗੇ ਜਾ ਕੇ। ਉੱਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਅਸਨ ਬਸਨ ਧਨ ਸੰਗ ਨਾ ਚਲਤ ਚੱਲੇ। ਕਹਿੰਦੇ ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਬੇੜੀ ਦੇ ਪੂਰ ਵਾਲੀ ਕਹਾਣੀ ਆ, ਜਿੰਨੇ ਰਿਸ਼ਤੇ ਨਾਤੇ ਇਕੱਠੇ ਹੋਏ ਆ ਹਰੇਕ ਮਿਲਾਪ ਵਿਛੋੜੇ ਵਿੱਚ ਤਬਦੀਲ ਹੁੰਦਾ ਹੈ। ਭੈਣ ਭਰਾ ਮਿਲੇ ਆ, ਇੱਕ ਦਿਨ ਵਿਛੜਾਂਗੇ। ਪਤੀ ਪਤਨੀ ਦਾ ਮਿਲਾਪ ਹੈ, ਵਿਛੋੜਾ ਹੋਏਗਾ। ਇੱਕੋ ਇੱਕੋ ਮਾਲਕ ਵਾਹਿਗੁਰੂ ਦਾ ਮਿਲਾਪ ਹੈ ਜਿਹੜਾ ਕਦੇ ਵਿਛੋੜੇ ਵਿੱਚ ਤਬਦੀਲ ਨਹੀਂ ਹੁੰਦਾ, ਕਿਉਂਕਿ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਉਹ ਮਾਲਕ ਕਦੇ ਨਹੀਂ ਜਾਂਦਾ ਕਿਤੇ, ਸਦਾ ਰਹਿਣ ਵਾਲਾ ਹੈ। ਅਸੀਂ ਜਿੰਨੇ ਭੈਣ ਭਰਾ ਮਿਲੇ ਹੋਏ ਹਾਂ, ਪੂਰਬਲੇ ਸੰਜੋਗਾਂ ਦੀ ਸਾਂਝ ਹੈ। ਕਹਿੰਦੇ ਇਹਨਾਂ ਨਾਲ ਵਿਛੋੜਾ ਇੱਕ ਦਿਨ ਹੋਏਗਾ। ਜਦੋਂ ਦੁਨੀਆਂ ਤੋਂ ਜਾਣਾ ਹੈ, ਕਹਿੰਦੇ ਨਾਲ ਕੁਝ ਵੀ ਨਹੀਂ ਜਾਣਾ। ਮਨੁੱਖ ਛੋਟਾ ਹੈ, ਇਹਦੀਆਂ ਮੰਗਾਂ ਵੀ ਛੋਟੀਆਂ ਨੇ। ਵੱਡਾ ਹੁੰਦਾ ਜਾਂਦਾ ਤੇ ਮੰਗਾਂ ਦੀ ਲਿਸਟ ਵੱਧਦੀ ਜਾਂਦੀ ਆ। ਮੰਗਣਾ ਮਾੜੀ ਗੱਲ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕੇਵਲ ਉਹੀ ਮੰਗਾਂ ਨਾ ਮੰਗਦਾ ਰਹਿ ਜਾਈ ਜਿਨ੍ਹਾਂ ਨੇ ਤੇਰੇ ਨਾਲ ਸਾਥ ਨਹੀਂ ਨਿਭਾਉਣਾ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਮਿੱਤ। ਮਕਾਨ ਰਹਿਣ ਬਸੇਰਾ ਹੈ, ਇੱਕ ਦਿਨ ਇਹਨੂੰ ਛੱਡ ਕੇ ਆਪਾਂ ਜਾਣਾ ਹੈ। ਅਸੀਂ ਸਗੋਂ ਮਕਾਨ ਲੈ ਕੇ ਮਾਲਕ ਦਾ ਹੰਕਾਰ, ਦਿੱਤੀ ਹੋਈ ਦਾਤ ਉਹਦਾ ਸ਼ੁਕਰਾਨਾ ਨਾ ਕਰਕੇ ਹੰਕਾਰੀ ਹੋ ਗਏ। ਪਾਤਸ਼ਾਹ ਜੀ ਕਹਿੰਦੇ ਮਹਿਲ ਮਾੜੀਆਂ ਨੇ, ਨਾਲ ਨਹੀਂ ਜਾਣਾ। ਇਸ ਤੋਂ ਅੱਗੇ ਬੰਦਾ ਦੋ ਨੰਬਰ ਦੇ ਧੰਦੇ ਕਰਕੇ ਪੁੱਠੇ ਅਤੇ ਸਿੱਧੇ ਤਰੀਕਿਆਂ ਨਾਲ ਮਾਇਆ ਇਕੱਠੀ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਵੀ ਤੇਰੇ ਨਾਲ ਨਹੀਂ ਜਾਏਗੀ। ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਅੱਗੇ ਗੱਲ ਕੀਤੀ ਘਰ ਤੇ ਪਰਿਵਾਰ ਦੀ, ਸੱਚੀ ਕਿਰਤ ਕਰਕੇ ਤਰੱਕੀ ਕਰੋ,
ਪਰਿਵਾਰ ਪਾਲਣਾ ਚਾਹੀਦਾ। ਬੰਦਾ ਵਿੰਗੇ ਟੇਡੇ ਢੰਗ ਨਾਲ ਦੋ ਨੰਬਰ ਦੇ ਧੰਦਿਆਂ ਨਾਲ ਕਮਾ ਕੇ ਲਿਆਉਂਦਾ। ਪਾਤਸ਼ਾਹ ਜੀ ਕਹਿੰਦੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਹੈ। ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਇਹ ਨਾਲ ਰਹਿੰਦਾ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਨਾਲ ਤਾਂ ਆ ਜਿਹੜਾ ਤੇਰਾ ਸਰੀਰ ਆ ਜਿਹਨੂੰ ਸ਼ਿੰਗਾਰਦਾ ਹੋਇਆ ਘੰਟਿਆਂ ਬੱਧੀ ਸ਼ੀਸ਼ੇ ਮੂਹਰੇ ਖੜਿਆ ਰਹਿੰਦਾ, ਇਹ ਵੀ ਨਹੀਂ ਜਾਣਾ ਨਾਲ ਤੋਂ। ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਕੇਵਲ ਤੇ ਕੇਵਲ ਜਪਿਆ ਪਰਮੇਸ਼ਰ ਦਾ ਨਾਮ ਨਾਲ ਰਹਿੰਦਾ ਹੈ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੇ ਤਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਕਹਿੰਦੇ, ਜਿਹੜਾ ਤੂੰ ਦਾਨ ਪੁੰਨ ਹੱਥੀਂ ਕਰ ਲਏਗਾ ਉਹ ਤੇਰਾ ਸਫਲਾ ਹੈ। ਕਿਸੇ ਡਿੱਗੇ ਨੂੰ ਗਲ ਲਾ, ਕਿਸੇ ਲੋੜਵੰਦ ਦੀ ਮਦਦ ਕਰ, ਉਹ ਤੇਰੇ ਨਾਲ ਰਹੇਗਾ। ਕਈ ਵਾਰੀ ਜਦੋਂ ਕੋਈ ਆਦਮੀ ਚੜ੍ਹਾਈ ਕਰਦਾ, ਕਈ ਵਾਰੀ ਬੱਚੇ ਨਲਾਇਕ ਹੁੰਦੇ ਸਿਰੇ ਦੇ, ਅਜੇ ਸੰਸਕਾਰ ਹੋਇਆ ਨਹੀਂ ਹੁੰਦਾ, ਉਹ ਵੰਡੀਆਂ ਪਾਉਣ ਤੋਂ ਪਹਿਲਾਂ ਹੀ ਲੜ ਪੈਂਦੇ ਆ, ਬਾਪੂ ਵਾਲਾ ਟਰੈਕਟਰ ਮੈਂ ਲੈਣਾ, ਆਹ ਗੱਡੀ ਮੇਰੀ ਆ, ਨਿਆਈ ਵਾਲੀ ਜ਼ਮੀਨ ਮੈਨੂੰ ਚਾਹੀਦੀ ਆ। ਹੁਣ ਇਉਂ ਦੱਸੋ ਵੀ ਜੇ ਬਾਪੂ ਨੇ ਕੜਾਹ ਪ੍ਰਸ਼ਾਦ ਦੀ ਦੇਗ ਜਿਉਂਦੇ ਜੀ ਕਰਾਈ ਹੋਵੇ, ਉਹਦੇ 'ਚ ਹਿੱਸਾ ਵੰਡਾਲੂ ਕੋਈ? ਬਾਪੂ ਨੇ ਲੰਗਰਾਂ ਦੀ ਸੇਵਾ ਕੀਤੀ ਹੋਵੇ, ਉਹਦੇ 'ਚ ਹਿੱਸਾ ਵੰਡਾਲੂ ਕੋਈ? ਕਿਸੇ ਯਤੀਮ ਨੂੰ ਗੜ ਲਾਇਆ ਹੋਵੇ, ਕਿਸੇ ਦੀ ਫੀਸ ਦਿੱਤੀ ਹੋਵੇ, ਉਹਦੇ 'ਚੋਂ ਹਿੱਸਾ ਨਹੀਂ ਵੰਡਾਇਆ ਜਾ ਸਕਦਾ। ਪਾਤਸ਼ਾਹ ਕਹਿੰਦੇ, ਅਰਪ ਦੀਜਾ ਧਰਮਸਾਲਾ ਪਹੁੰਚਾਏ ਕਿ ਅਗਲੀ ਗੱਲ, ਜਿੰਨੀ ਦੇਰ ਨੈਣ ਪ੍ਰੈਣ ਚੱਲਦੇ ਨੇ ਚੱਲ ਕੇ ਗੁਰੂ ਘਰ ਆਉਣਾ ਚਾਹੀਦਾ, ਹੱਥੀ ਸੇਵਾ ਕਰਨੀ ਚਾਹੀਦੀ ਆ। ਕਈ ਵਾਰੀ ਨਾ ਏਦਾਂ ਦੇ ਦਿਨ ਵੀ ਆ ਜਾਂਦੇ ਆ, ਬੰਦਾ ਮੰਜੇ 'ਤੇ ਪਿਆ ਹੁੰਦਾ ਅਤੇ ਉਡੀਕਦਾ, ਮੇਰੀ ਨੂੰਹ ਜਾਂ ਮੇਰੀ ਧੀ ਮੇਰਾ ਮੂੰਹ ਮੱਥਾ ਧੋ ਦੇਵੇ ਜਾਂ ਚਾਹ ਦਾ ਹੀ ਕੱਪ ਪਿਆ ਦੇਵੇ, ਹੋਰ ਉਸ ਤੋਂ ਅੱਗੇ ਆਪਣੇ ਹੱਥੀਂ ਕਰ ਲੈਣਾ ਚਾਹੀਦਾ ਕੋਈ ਦਾਨ ਪੁੰਨ। ਨਹੀਂ ਤਾਂ ਤੁਹਾਡੀ ਚੈੱਕ ਬੁੱਕ 'ਤੇ ਤੁਹਾਡੀ ਪੈਸੇ ਹੋਣੇ ਆ। ਕਈ ਵਾਰੀ ਬੰਦਾ ਜਦੋਂ ਮੰਜੇ 'ਤੇ ਹੁੰਦਾ ਨਾ, ਉਹ ਕੋਈ ਭਤੀਜੀ ਭਾਣਜੀ ਆਵੇ ਸ਼ਗਨ ਦੇਣ ਵਾਸਤੇ, ਘਰਦਿਆਂ ਤੋਂ $50 ਮੰਗਦਾ, ਦਿੰਦੇ ਨਹੀਂ ਅਗਲੇ, ਤੁਹਾਡੇ ਆਪਦੇ ਕਮਾਇਆਂ 'ਚੋਂ ਵੀ। ਬਹੁਤ ਅਮੀਰ ਪਾਰਟੀ ਫਿਲਪਾਈਨ ਤੋਂ ਪਰਿਵਾਰ, ਮੇਰੇ ਚੰਗੇ ਮਿੱਤਰ ਸੀ, ਆਹ ਮਾਤਾਵਾਂ ਨੂੰ ਪਤਾ ਨਹੀਂ ਕਿਹੜਾ ਜ਼ਰੂਰੀ ਕੰਮ ਆ, ਬਹੁਤ ਉੱਚੀ ਬੋਲ ਰਹੀਆਂ, ਇਹਨਾਂ ਦੇ ਬੋਲਣ ਦੀ ਆਵਾਜ਼ ਸਟੇਜ ਤੱਕ ਆ ਰਹੀ ਹੈ, ਦਰਵਾਜ਼ੇ ਦੇ ਨਾਲ ਹੀ ਬੈਠੀਆਂ ਦੋ ਤਿੰਨ, ਕਰਿਓ ਬੇਨਤੀ ਇਹਨਾਂ ਨੂੰ ਜੇ ਸੁਣ ਲੈਣ ਤਾਂ, ਸ਼ਾਇਦ ਕੋਈ ਜ਼ਰੂਰੀ ਕੰਮ ਹੁੰਦਾ ਤਾਂ ਪਾਸੇ ਜਾ ਕੇ ਕਰ ਲਓ ਗੱਲ, ਕੋਈ ਜ਼ਰੂਰੀ ਹੈ ਤਾਂ। ਕਹਿੰਦੇ, ਆਪਣੇ ਹੱਥੀਂ ਕਰਨਾ ਚਾਹੀਦਾ। ਮੈਂ ਬੇਨਤੀ ਕਰਿਆ ਸੀ ਵੀ ਫਿਲਪਾਈਨ ਤੋਂ ਪਰਿਵਾਰ ਅਰਬਾਂ ਪਤੀ ਬੰਦੇ, ਅਚਾਨਕ ਉਹ ਸੱਜਣ ਨੂੰ ਖੇਚਲ ਹੋ ਗਈ, ਬ੍ਰੇਨ ਦੀ ਪ੍ਰੋਬਲਮ ਹੋ ਗਈ, ਮੈਂ ਉਹਦਾ ਪਤਾ ਲੈਣ ਵਾਸਤੇ ਗਿਆ। ਉਹ ਪੁੱਛਦਾ, ਗਿਆਨੀ ਜੀ ਸੰਗਰਾਂਦ ਕਿੱਦਣ ਆ? ਮੈਂ ਦੱਸਿਆ ਵੀ ਪਰਸੋਂ ਨੂੰ ਆ। ਆਪਦੀ ਨੂੰਹ ਨੂੰ ਆਵਾਜ਼ ਮਾਰਦਾ, ਕਹਿੰਦਾ ਵੀ ਇਉਂ ਕਰਿਓ, ਇੱਥੋਂ 500 ਰੁਪਈਆ ਦੇ ਕਰਾਉਣ ਵਾਸਤੇ ਦਿਓ ਗੁਰਦੁਆਰੇ। ਅਤੇ ਉਹ ਕਦਾੜ ਕੇ ਪੈ ਗਈ, ਕਹਿੰਦੀ ਵੀ ਕੋਈ ਨਹੀਂ, ਜਦੋਂ ਤੂੰ ਠੀਕ ਹੋ ਜਾਏਗਾ ਉਦੋਂ ਦੇ ਦਿਆਂਗੇ 500 ਵੀ। ਮਜਬੂਰ ਸੀ, ਮੰਜੇ 'ਤੇ ਪਿਆ, ਰੋਣ ਲੱਗ ਗਿਆ। ਅਰਬਾਂ ਪਤੀ ਬੰਦਾ, ਸਾਰੀ ਜ਼ਿੰਦਗੀ ਕਮਾਈ ਕੀਤੀ, ਐਸਾ ਦਿਨ ਆ ਜਾਂਦਾ ਵੀ ਤੁਹਾਡੀ ਕਮਾਈ ਆ, ਤੁਹਾਡੀ ਚੈੱਕ ਬੁੱਕ ਆ, ਅਤੇ ਉਦੋਂ ਪੇਸ਼ ਨਹੀਂ ਜਾਂਦੀ ਬੰਦੇ ਦੀ। ਜਿੰਨੀ ਦੇਰ ਨੈਣ ਪ੍ਰਣ ਚੱਲਦੇ ਨੇ, ਹੱਥੀਂ ਵੀ ਸੇਵਾ ਕਰੀਏ,
ਤੇ ਦਸਵੰਧ ਵੀ ਸਾਨੂੰ ਕੱਢਦੇ ਰਹਿਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਅਰਪ ਦੀਜਾ ਧਰਮਸਾਲਾ ਪਹੁੰਚਾਇਕ ਹੈ, ਜਿਹੜਾ ਧਰਮ ਦੀ ਖਾਤਰ ਕਰ ਦਿੱਤਾ ਨਾ, ਚਾਹੇ ਹੱਥੀਂ ਸੇਵਾ ਹੈ ਦਾਨ ਪੁੰਨ, ਉਹ ਲੋਕ ਤੇ ਪ੍ਰਲੋਕ ਵਿੱਚ ਮਦਦਗਾਰ ਬਣਦਾ ਹੈ। ਆਠੋ ਜਾਮ ਸਾਠੋ ਕਰੀ ਨਿਫਲ ਮਾਇਆ ਮੋਹ, ਸਫਲ ਪਲਕ ਸਾਧ ਸੰਗਤ ਸਮਾਇਕ ਹੈ। ਅੱਠੇ ਪੈਰ ਸੱਠ ਘਰੀਆਂ ਦਿਨੇ ਤੇ ਰਾਤ, ਮਾਇਆ ਦੇ ਮੋਹ ਵਿੱਚ ਲੱਗ ਕੇ ਜਿਹੜੇ ਬਤੀਤ ਕਰਦੇ ਨੇ ਉਹ ਨਿਫਲ ਚਲੇ ਜਾਂਦੇ ਨੇ। ਸਫਲ ਪਲਕ ਸਾਧ ਸੰਗਤ ਸਮਾਇਕ ਹੈ, ਜੇ ਕੋਈ ਆਦਮੀ ਨਿਮਖ ਮਾਤਰ ਵੀ ਸਤ ਸੰਗਤ ਵਿੱਚ ਆ ਜਾਏ ਉਹ ਸਮਾਂ ਸਫਲਾ ਹੋ ਜਾਂਦਾ। ਕਬੀਰ, ਏਕ ਘੜੀ ਆਦੀ ਘੜੀ, ਆਦੀ ਹੋਂ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕਿੰਨੋ ਸੋ ਲਾਭ। ਇੱਥੇ ਤਾਂ ਜਿਹੜਾ ਵੀ ਆ ਗਿਆ ਨਾ, ਪਾਤਸ਼ਾਹ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਗਤ ਦੇ ਵਿੱਚ ਜੀਵਨ ਘੜਿਆ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੰਗਤ ਸੰਗਤ ਵਿੱਚ ਅੰਤਰਾ, ਬੰਦਾ ਸੰਗਤਾਂ ਵਿੱਚ ਤਾਂ ਜਾਂਦਾ ਰਹਿੰਦਾ ਪਰ ਸੱਤ ਦੀ ਸੰਗਤ ਜੀਵਨ ਬਦਲ ਦਿੰਦੀ ਹੈ ਜੀ। ਆਦਮੀ ਦਾ ਸੁਭਾਅ ਹੁੰਦਾ ਜਿਹੜਾ ਸ਼ਰਾਬੀ ਉਹ ਸ਼ਰਾਬੀਆਂ ਨੂੰ ਲੱਭ ਲੈਂਦਾ, ਜਿਹੜਾ ਵਿਕਾਰੀ ਉਹ ਵਿਕਾਰ ਦੇ ਅੱਡੇ ਲੱਭ ਲੈਂਦਾ, ਜਿਹਨੂੰ ਜੂਆ ਖੇਡਣ ਦੀ ਆਦਤ ਆ ਜੂਆ ਘਰ ਦਾ ਪਤਾ ਕਰ ਲੈਂਦਾ, ਜਿਹੜਾ ਗੁਰੂ ਨਾਨਕ ਦਾ ਸਿੱਖ ਆ ਨਾ ਉਹ ਗੁਰਦੁਆਰਾ ਸਾਹਿਬ ਦਾ ਤੇ ਸਤ ਸੰਗਤ ਦਾ ਪਤਾ ਕਰਕੇ ਉੱਥੇ ਪਹੁੰਚ ਜਾਂਦਾ, ਉਹਨੂੰ ਇਹ ਤੋੜ ਲੱਗਦੀ ਆ। ਮੈਂ ਸੰਗਤ 'ਚ ਨਹੀਂ ਗਿਆ ਤੇ ਕੁਦਰਤੀ ਤੌਰ 'ਤੇ ਉਹ ਜਾਣ ਤੋਂ ਪਹਿਲਾਂ ਪਤਾ ਕਰ ਲੈਂਦਾ ਵੀ ਉੱਥੇ ਗੁਰਦੁਆਰਾ ਹੈ, ਜਾਣ ਵਾਸਤੇ ਕੀ ਪ੍ਰਬੰਧ ਆ। ਅਤੇ ਜਿਹੜਾ ਬੰਦਾ ਨਸ਼ੇ ਪੱਤੇ ਵਾਲਾ ਹੋਏ ਵੀ ਪਤਾ ਕਰ ਲੈਂਦਾ ਵੀ ਉੱਥੋਂ ਨਸ਼ਾ ਪੱਤਾ ਮਿਲ ਜਾਂਦਾ ਕਿ ਨਹੀਂ ਮਿਲ ਜਾਂਦਾ। ਭਲਿਆਂ ਦੇ ਪਾਸ ਬੈਠ ਕੇ ਜੀਵਨ ਚੰਗਾ ਬਣਦਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਤਿੰਨ ਚਾਰ ਉਦਾਹਰਣਾਂ ਦਿੱਤੀਆਂ। ਕਾਹੂ ਦਸ਼ਾ ਕੈ ਪਵਨ ਗਵਨ ਕੈ ਵਰਖਾ ਹੋਇ, ਕਾਹੂ ਦਸ਼ਾ ਕੈ ਪਵਨ ਬਾਦਰ ਬਿਲਾਤ ਹੈ, ਇੱਕ ਦਿਸ਼ਾ ਵੱਲੋਂ ਹਵਾ ਵਗਦੀ ਆ ਬੱਦਲਾਂ ਨੂੰ ਚਾੜ ਕੇ ਲੈ ਆਉਂਦੀ ਆ। ਅਤੇ ਕਈ ਵਾਰੀ ਬੱਦਲ ਐਂ ਲੱਗਦਾ ਹੁੰਦਾ ਵੀ ਹੁਣੇ ਮੀਂਹ ਪਿਆ ਕੇ ਪਿਆ ਵਰਾਊ ਲੱਗਦਾ ਨਾ, ਵਿਪਰੀਤ ਦਿਸ਼ਾ ਵੱਲੋਂ ਹਵਾ ਵਗਣ ਲੱਗ ਪਈ ਅਤੇ ਚੰਗੇ ਭਲੇ ਬੱਦਲਾਂ ਨੂੰ ਟਾਲ ਕੇ ਲੈ ਜਾਂਦੀ ਆ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ। ਪਾਣੀ ਸਾਡਾ ਜੀਵਨ ਹੈ, ਪਾਣੀ ਜ਼ਿੰਦਗੀ ਦਿੰਦਾ ਹੈ। ਦੁਨੀਆਂ 'ਤੇ 71% ਪਾਣੀ, 29% ਕੇਵਲ ਧਰਤੀ ਆ। ਇਹੋ ਹੀ ਰੇਸ਼ੋ ਸਾਡੀ ਬੋਡੀ ਵਿੱਚ ਵੀ ਹੈ ਪਾਣੀ ਦੀ। ਚੰਗਾ ਪਾਣੀ ਸਿਹਤ ਲਈ ਗੁਣਕਾਰੀ ਅਤੇ ਪ੍ਰਦੂਸ਼ਿਤ ਪਾਣੀ ਪੀ ਲਿਆ ਜਾਏ ਤਾਂ ਚੰਗੀ ਭਲੀ ਜ਼ਿੰਦਗੀ ਨੂੰ ਨਰਕ ਵੀ ਤਾਂ ਬਣਾ ਹੀ ਦਿੰਦਾ। ਪੰਜਾਬ ਦੇ ਕਈ ਜ਼ਿਲ੍ਹੇ ਆ ਜਿਹੜੇ ਰੈੱਡ ਜ਼ੋਨ ਵਿੱਚ ਆ ਗਏ, ਪਾਣੀ ਪੀਣ ਨਾਲ ਕੈਂਸਰ ਹੋ ਰਿਹਾ ਜੀ ਉੱਥੇ। ਜਾਣੀ ਚੰਗਾ ਪਾਣੀ ਜਿੱਥੇ ਜ਼ਿੰਦਗੀ ਦਿੰਦਾ ਮਾੜਾ ਬਰਬਾਦ ਕਰ ਦਿੰਦਾ। ਤੀਜੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਹਿੰਦੇ ਇੱਕ ਅੱਗ ਬਾਲ ਕੇ ਸੇਕ ਕੇ ਸਰਦੀ ਦੂਰ ਕੀਤੀ ਜਾਂਦੀ ਆ, 36 ਪ੍ਰਕਾਰ ਦੇ ਪਕਵਾਨ ਵੀ ਉਹਦੇ ਨਾਲ ਬਣਦੇ ਆ, ਪਰ ਉਹੀ ਅੱਗ ਬੇਕਾਬੂ ਹੋ ਜਾਏ ਘਰਾਂ ਦੇ ਘਰ ਸਾੜ ਕੇ ਸੁਆਹ ਵੀ ਕਰ ਦਿੰਦੀ ਹੈ। ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਕਹਿੰਦੇ ਜਿਵੇਂ ਹਵਾ ਹਵਾ ਵਿੱਚ ਅੰਤਰ ਹੈ, ਪਾਣੀ ਪਾਣੀ ਵਿੱਚ ਅੰਤਰ ਹੈ, ਅੱਗ ਅੱਗ ਵਿੱਚ ਅੰਤਰ ਹੈ, ਇਵੇਂ ਸੰਗਤ ਤੇ ਸੰਗਤ ਵਿੱਚ ਵੀ ਅੰਤਰ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਇਹ ਸੰਗਤ ਦਾ ਹੀ ਅਸਰ ਆ। ਪਾਤਸ਼ਾਹ ਜੀ ਕਹਿੰਦੇ ਤੂੰ ਕੁਝ ਘੜੀਆਂ ਸੰਗਤ ਵਿੱਚ ਲਾ ਕੇ ਦੇਖੀ, ਬਿਰਥੀਆਂ ਨਹੀਂ ਜਾਣਗੀਆਂ ਤੇਰੀਆਂ, ਤੇਰਾ ਜੀਵਨ ਬਦਲ ਜਾਏਗਾ। ਜਿਹੜਾ ਵੀ ਸੰਗਤ ਵਿੱਚ ਭਾਵਨਾ ਨਾਲ ਆਇਆ ਉਹਦਾ ਭਲਾ ਹੋ ਗਿਆ ਇੱਥੇ ਆਣ ਕੇ, ਸੰਗਤ ਦਾ ਹੀ ਅਸਰ ਸੀ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰੈਣ ਸਬਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ,
ਕਹਿੰਦੇ ਸੈਣ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰਿਜਾਈ। ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਰਾਣੇ ਦੂਰੋਂ ਸੱਦ ਕੈ ਗਲੋਂ ਕਵਾਏ ਖੋਲ ਪਹਿਨਾਈ। ਵਸ ਕੀਤਾ ਹਾਂ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਪ੍ਰਗਟ ਕਰੇ ਭਗਤ ਵਡਿਆਈ। ਸੈਣ ਜੀ ਰਾਜ ਦੀ ਮਾਲਿਸ਼ ਕਰਨ ਵਾਸਤੇ ਜਾਂਦੇ ਆ ਜੀ, ਉਹਦੀ ਮੁੱਠੀ ਚਾਪੀ ਕਰਦੇ ਉਹ ਆਰਾਮ ਕਰਦਾ, ਤੇ ਕਹਿੰਦੇ ਅੱਜ ਸੰਤ ਪ੍ਰਾਹੁਣੇ ਆਏ ਸੰਤ ਘਰੇ, ਉਹਨਾਂ ਦੀ ਸੇਵਾ ਵਿੱਚ ਲੱਗ ਗਏ। ਰੱਬੀ ਕੀਰਤੀ ਸ਼ੁਰੂ ਹੋ ਗਈ ਤੇ ਜਿਸ ਕੰਮ ਵਿੱਚ ਮਨ ਹਾਜ਼ਰ ਹੋਵੇ ਉੱਥੇ ਘੰਟਿਆਂ ਦਾ ਪਤਾ ਹੀ ਨਹੀਂ ਲੱਗਦਾ। ਕਹਿੰਦੇ ਸਾਰੀ ਰਾਤ ਲੰਘ ਗਈ, ਸਵੇਰੇ ਪ੍ਰਾਹੁਣਿਆਂ ਨੂੰ ਵਿਦਾ ਕਰਕੇ ਸੈਣ ਜੀ ਰਾਜੇ ਦੇ ਦਰਬਾਰ ਚੱਲੇ ਨੇ ਤੇ ਸੋਚਦੇ ਨੇ ਰਾਜਾ ਗੁੱਸੇ ਹੋਏਗਾ। ਪਰ ਕਹਿੰਦੇ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਸੈਣ ਗਿਆ ਨਾ ਤੇ ਰਾਜਾ ਦੂਰੋਂ ਆਵਾਜ਼ ਮਾਰਦਾ, ਕਹਿੰਦਾ ਵੀ ਸੇਵਾ ਤਾਂ ਤੂੰ ਅੱਗੇ ਵੀ ਕਰਦਾ ਸੀ ਮੇਰੀ, ਪਰ ਜਿਹੜੀ ਰਾਤ ਤੋਂ ਮੁੱਠੀ ਚਾਪੀ ਕੀਤੀ ਹੈ ਨਾ, ਆਨੰਦ ਆ ਗਿਆ। ਕਹਿੰਦਾ ਇੰਨਾ ਆਰਾਮ, ਇੰਨਾ ਸਕੂਨ ਆਇਆ, ਕਮਾਲ ਕਰ ਦਿੱਤੀ, ਤੇ ਬਾਹਾਂ ਖਿਲਾਰ ਕੇ ਜੱਫੀ ਵਿੱਚ ਲੈ ਲਿਆ ਸੈਣ ਨੂੰ। ਗਲ ਵਿੱਚ ਪਾਇਆ ਹੋਇਆ ਕੀਮਤੀ ਚੋਲਾ ਲਾ ਕੇ ਭਗਤ ਸੈਣ ਜੀ ਦੇ ਗਲ ਪਾ ਦਿੱਤਾ। ਮਾਲਕ ਦਾ ਸੁਭਾਅ ਹੈ ਨਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਾਂਤੇ ਤਿੰਨ ਕੇ ਕਾਜ। ਸਵਾਰ ਤੋਂ ਆਪਣੇ ਦੀ ਲਾਜ ਰੱਖ ਲੈਂਦਾ। ਕਹਿੰਦੇ ਜਦੋਂ ਚੋਲਾ ਲਾ ਕੇ ਗਲ ਵਿੱਚ ਪਾ ਦਿੱਤਾ ਤੇ ਭਗਤ ਜੀ ਇੰਨੇ ਪ੍ਰਭਾਵਿਤ ਹੋਏ, ਬੰਦਗੀ ਦੇ ਰਸਤੇ ਤੇ ਤੁਰ ਪਏ। ਪਰ ਇਹ ਅਸਰ ਹੋਇਆ ਕਿਸੇ ਰੰਗੀ ਹੋਈ ਰੂਹ ਦੇ ਕੋਲ ਬੈਠ ਕੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਇਸੇ ਲਈ ਸੰਗਤ ਦੀ ਮਹਿਮਾ ਬਿਆਨ ਕਰਦੇ ਨੇ ਭਗਤ ਕਬੀਰ ਜੀ। ਕਹਿੰਦੇ ਉਹ ਭਲਿਆ ਕੁਸੰਗੀਆਂ ਦੇ ਪਾਸ ਨਾ ਜਾ ਕੇ ਬੈਠੀ, ਜਿਵੇਂ ਬੇਰੀ ਦੇ ਕੋਲ ਕੇਲੇ ਦਾ ਰੁੱਖ ਹੋਵੇ ਨਾ, ਕੇਲੇ ਦਾ ਬੂਟਾ, ਉਹ ਆਪਣੀ ਮੌਜ ਵਿੱਚ ਲਹਿਰਾਉਂਦਾ ਤੇ ਬੇਰੀ ਦੇ ਤਿੱਖੇ ਕੰਡੇ ਉਹਨੂੰ ਲੀਰਾਂ ਲੀਰਾਂ ਕਰਕੇ ਰੱਖ ਦਿੰਦੇ ਆ। ਇਸੇ ਤਰ੍ਹਾਂ ਵਿਭਚਾਰੀਆਂ ਦੇ ਪਾਸ ਬੈਠੇਗਾ, ਉਹਨੇ ਕਹਿਣਾ ਵੀ ਆਹ ਜੱਗ ਮਿੱਠਾ ਤੇ ਅਗਲਾ ਕਿਹਨੇ ਡਿੱਠਾ, ਉਹ ਕੀ ਲੈਣਾ ਭਲਾ ਸਾਡੇ ਨਾਲ, ਪੱਬ 'ਚ ਜਾ ਕੇ ਤਾਂ ਦੇਖ ਤੂੰ ਭਲਾ ਆਨੰਦ ਕਿੰਨਾ। ਇਹ ਤਾਂ ਵਾਧੂ ਦੀਆਂ ਗੱਲਾਂ ਨੇ, ਧਰਮੀ ਲੋਕ ਲਾਰੇ ਲਾਉਂਦੇ ਨੇ, ਅਸੀਂ ਅੰਦਰੋਂ ਜੁੜੇ ਨਹੀਂ ਹੁੰਦੇ, ਸਾਡਾ ਸੁਭਾਅ ਨਹੀਂ ਤੇ ਆਪਾਂ ਤੁਰ ਜਾਣਾ, ਜ਼ਿੰਦਗੀ ਨਰਕਾਂ ਵਾਲੇ ਪਾਸੇ ਚਲੀ ਜਾਂਦੀ ਆ ਕਈ ਵਾਰ। ਭਗਤ ਕਬੀਰ ਜੀ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨ ਹੇਰ। ਕਬੀਰ ਸਾਕਤ ਸੰਗ ਨ ਕੀਜੀਐ ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਹੁਣ ਕਾਲੇ ਭਾਂਡੇ ਨੂੰ ਚੱਕਣਾ ਹੋਵੇ, ਚਿੱਟੇ ਕੱਪੜੇ ਤੁਹਾਡੇ ਪਾਏ ਆ, ਜਿੰਨਾ ਮਰਜ਼ੀ ਸੰਭਲ ਕੇ ਚੱਕੋ, ਕਦੇ ਨਾ ਕਦੇ ਪੱਲੂ ਖਹਿ ਹੀ ਜਾਂਦਾ। ਸਾਕਤ ਬੰਦਾ ਇਸ ਤਰ੍ਹਾਂ ਚੰਗੇ ਭਲੇ ਜੀਵਨ ਨੂੰ ਵਿਕਾਰਾਂ ਦੀ ਕਾਲਖ ਨਾਲ ਭਰ ਦੇਵੇਗਾ। ਦੂਜੇ ਪਾਸੇ ਕਹਿੰਦੇ ਸੰਤ ਮਿਲੇ ਕਿਛ ਸੁਣੀਐ ਕਹੀ ਹੈ, ਮਿਲੇ ਅਸੰਤ ਮਾਸਟ ਕਰ ਰਹੀ ਹੈ ਬਾਬਾ, ਬੋਲਣਾ ਕਿਆ ਕਹੀ ਹੈ ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ, ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਮ ਹੁਣ ਡੋਲੇ। ਖਾਲੀ ਘੜੇ ਖੜਕਦੇ ਨੇ, ਉਹ ਪੁਰਾਣੇ ਸਮੇਂ ਵਿੱਚ ਰਿਦਮ ਵਾਸਤੇ ਨਾ ਘੜੇ ਨੂੰ ਮੁੱਧਾ ਮਾਰ ਕੇ ਛੱਲੇ ਜੇ ਉਂਗਲਾਂ 'ਚ ਪਾ ਕੇ ਉਹਨਾਂ ਨੂੰ ਤਾਲ ਵਾਸਤੇ ਵਰਤਦੇ ਹੁੰਦੇ ਸੀ, ਤੇ ਜੇ ਘੜੇ ਨੂੰ ਪਾਣੀ ਨਾਲ ਜਾਂ ਅਨਾਜ ਨਾਲ ਭਰ ਦਿੱਤਾ ਜਾਵੇ ਉਹਦੀ ਆਵਾਜ਼ ਬੰਦ ਹੋ ਜਾਂਦੀ ਆ। ਖਾਲੀ ਘੜੇ ਨੇ ਜਿਹੜੇ ਖੜਕਦੇ ਨੇ ਭਗਤ ਕਬੀਰ ਜੀ ਕਹਿੰਦੇ, ਆ ਜਿਹੜੇ ਟਰਪਲ ਮਾਰਨ ਵਾਲੇ ਨੇ ਕਹਿੰਦੇ ਇਹਨਾਂ ਤੋਂ ਬਚ ਕੇ ਰਹੀ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਆਪ ਨਾ ਦੇਹੇ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਆਪ ਚੂਲੀ ਪਾਣੀ ਦੀ ਨਹੀਂ ਪਿਆਈ, ਜਿਨ੍ਹਾਂ ਨੇ ਦਾਨ ਪੁੰਨ ਦੀ ਗੰਗਾ ਵਗਾਤੀ ਹੋਵੇ ਨਿੰਦਿਆ ਉਹਨਾਂ ਦੀ ਕਰਦੇ ਆ। ਆਪ ਨਾ ਦੇਹੇ ਚੁਰੂ ਭਰ ਪਾਣੀ ਤੇ ਨਿੰਦਾ ਜਿਹ ਗੰਗਾ ਆਨੀ, ਬੈਠਤ ਉੱਠਤ ਕੁਟਲਤਾ ਚੱਲੈ, ਆਪ ਗਏ ਔਰ ਨੂੰ ਘਾਲੈ, ਛਾੜ ਕੁਚਰਚਾ ਆਨ ਨਾ ਜਾਣੈ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ।
ਕਹਿੰਦੇ ਆਪ ਗਏ ਔਰ ਨੂੰ ਖੋਵੈ, ਆਗ ਲਗਾਈ ਮੰਦਰ ਮੈਂ ਸੋਵੈ, ਅਵਰ ਨਹਾਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਮੈਨੂੰ ਸ਼ਰਮ ਆਉਂਦੀ ਇੱਦਾਂ ਦਿਆਂ ਦੇ ਪਾਸ ਬੈਠ ਕੇ। ਭੱਲਿਆਂ ਦੇ ਪਾਸ ਬੈਠ ਕੇ ਜੀਵਨ ਚੰਗਾ ਬਣ ਜਾਂਦਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਭਾਈ ਭਗੀਰਥ ਜੀ ਆਏ, ਅੱਜ ਪਾਤਰ ਜਾਣ ਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਲਣ ਵਾਸਤੇ ਆਪ ਬੈਠ ਗਏ। ਕਈ ਵਾਰੀ ਜਦੋਂ ਆ ਉਹਨਾਂ ਦੀ ਤੋਲਣ ਦੀ ਤੱਕੜੀ ਫੜਨ ਦੀ ਗੱਲ ਆਉਂਦੀ ਤੇ ਅਸੀਂ ਐਂ ਸੋਚਦੇ ਹਾਂ ਜਿਵੇਂ ਨਿੱਕੀ ਜਿਹੀ ਦੁਕਾਨ ਪਾ ਕੇ ਕੋਈ ਬੈਠਾ ਹੋਵੇ। ਨਹੀਂ ਭਾਈ, ਮੁਗਲੀਆ ਹਕੂਮਤ ਵੇਲੇ ਮਾਲ ਮਹਿਕਮੇ ਦੀ ਸਾਰਿਆਂ ਤੋਂ ਵੱਡੀ ਪੋਸਟ ਨੂੰ ਮੋਦੀ ਕਹਿੰਦੇ ਸੀ। ਨਿੱਕਾ ਜਿਹਾ ਰੈਂਕ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਸਭ ਤੋਂ ਵੱਡੀ ਪੋਸਟ ਮਾਲ ਮਹਿਕਮੇ ਦੀ। ਕਈ ਨੌਕਰ ਚਾਕਰ ਸੀ ਉਹਨਾਂ ਦੇ ਕੋਲੇ ਥੱਲੇ ਕੰਮ ਕਰਨ ਵਾਲੇ, ਪਰ ਜਦੋਂ ਕਿਸੇ ਨੂੰ ਪਾਤਰ ਦੇਖਦੇ ਪਾਤਸ਼ਾਹ ਜੀ ਖੁਦ ਵੀ ਬੈਠ ਜਾਂਦੇ ਤੱਕੜੀ ਫੜ ਕੇ। ਭਾਈ ਭਗੀਰਥ ਜੀ ਆਏ, ਇੱਕ ਇੱਕ ਕਹਿੰਦਿਆਂ ਤੋਲ ਕੇ ਪਾਉਣਾ ਸ਼ੁਰੂ ਕੀਤਾ ਤੇ ਭਾਈ ਭਗੀਰਥ ਜੀ ਕਹਿੰਦੇ ਬਾਬਾ ਹੁਣ ਤਾਂ ਸੱਤ ਹੋ ਗਏ। ਤੇ ਪਾਤਸ਼ਾਹ ਜੀ ਕਹਿੰਦੇ ਸੱਤ ਸੱਤ ਸੱਤ। ਕਹਿੰਦਾ ਹੁਣ ਤਾਂ ਤੇਰਾਂ ਹੋ ਗਏ। ਕਹਿੰਦੇ ਤੇਰਾਂ ਤੇਰਾਂ। ਕਹਿੰਦਾ ਬਸ ਕਰੋ ਜੀ ਹੁਣ ਤਾਂ। ਪੰਡ ਬੰਨਣ ਲੱਗੇ ਤੇ ਭਾਈ ਭਗੀਰਥ ਜੀ ਕਹਿੰਦਾ ਜੀ ਜੇ ਭਲਾ ਸਿਰ ਤੇ ਰਖਾ ਦਿਓ ਪੰਡ ਬੰਨ ਕੇ। ਪਾਤਸ਼ਾਹ ਕਹਿੰਦੇ ਕੋਈ ਗੱਲ ਨੀ, ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ, ਕੋਈ ਗੱਲ ਨੀ ਭਾਈ ਚੁਕਾ ਦਿੰਦੇ ਹਾਂ। ਅੱਜ ਤਾਂ ਮਾਲ ਮਹਿਕਮੇ ਦਾ ਵੱਡਾ ਸਾਰਾ ਅਵਸਰ ਹੋਵੇ, ਉਹਨੂੰ ਕਹੇ ਕੋਈ ਪੱਠਿਆਂ ਦੀ ਪੰਡ ਚੁਕਾ ਦੇ, ਕਿੱਥੇ ਆਖੇ ਲੱਗਦਾ ਅਗਲਾ ਛੇਤੀ ਕੀਤੇ। ਤਾਂ ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਸੀ ਨਾ, ਕਹਿੰਦੇ ਚੁਕਾ ਦਿੰਦੇ ਹਾਂ। ਤੁਸੀਂ ਪਿੰਡਾਂ ਤੋਂ ਆਏ ਹਾਂ, ਆਪਾਂ ਪੱਠਿਆਂ ਦੀਆਂ ਵੀ ਭਰੀਆਂ ਬੰਨਦੇ ਹੁੰਦੇ ਸੀ, ਤੂੜੀ ਦੀਆਂ ਵੀ ਆਹਮਣੇ ਸਾਹਮਣੇ ਲੜਾਂ ਨੂੰ ਖਿੱਚ ਕੇ ਬੰਨੀ ਦੀ ਨਾ। ਪੰਡ ਬੰਨੀ ਜਾਂਦੇ ਤੇ ਭਾਈ ਭਗੀਰਥ ਜੀ ਕਹਿੰਦੇ ਜੀ ਕਰਾਇਆ ਦੇਵਾਂ ਹੱਸ ਕੇ। ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੀ ਦਿਓ ਦੱਸੋ ਕੀ ਕਹਿਣਾ। ਕਹਿੰਦੇ ਜੀ ਰਾਏ ਇਹ ਆ ਵੀ ਤੁਸੀਂ ਆ ਨੌਕਰੀ ਛੱਡ ਦਿਓ। ਪਾਤਸ਼ਾਹ ਕਹਿੰਦੇ ਕਾਹਤੋਂ? ਕਹਿੰਦੇ ਵੀ ਇਹ ਕੰਮ ਆ ਪੜ੍ਹਿਆਂ ਲਿਖਿਆਂ ਦਾ, ਜਿਹਨੂੰ ਹਿਸਾਬ ਕਿਤਾਬ ਆਉਂਦਾ ਹੋਵੇ, ਤੇ ਜਿਸ ਤਰੀਕੇ ਦੀ ਨੌਕਰੀ ਤੁਸੀਂ ਕਰਦੇ ਹੋ ਤੁਹਾਡੇ ਤਾਂ ਪੁੱਤ ਪੋਤਿਆਂ ਦਾ ਵੀ ਖੇੜਾ ਨਹੀਂ ਛੁੱਟਣਾ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦੇ ਭਾਈ ਭਗੀਰਥ ਜੀ ਕਹਿੰਦੇ ਵੀ ਇਹ ਜਿਹਨੂੰ ਲਿਖਾ ਜੋਖਾ ਆਉਂਦਾ ਨਾ, ਜਿਹਨੂੰ ਹਿਸਾਬ ਕਿਤਾਬ ਆਉਂਦਾ, ਉਹਦਾ ਕੰਮ ਆ ਇਹ। ਪਾਤਸ਼ਾਹ ਜੀ ਕਹਿੰਦੇ ਨਹੀਂ, ਹਿਸਾਬ ਕਿਤਾਬ ਤਾਂ ਮੈਨੂੰ ਆਉਂਦਾ। ਤੇ ਭਾਈ ਭਗੀਰਥ ਜੀ ਹੱਸ ਪਏ, ਕਹਿੰਦੇ ਭਲਿਆ ਅੱਖਰ ਤਾਂ ਤੈਨੂੰ ਤਿੰਨ ਆਉਂਦੇ, ਤੂੰ ਕਹਿੰਦਾ ਮੈਂ ਪੜ੍ਹਿਆ ਲਿਖਿਆ। ਪਾਤਸ਼ਾਹ ਕਹਿੰਦੇ ਦੁਨੀਆਂ ਦਾ ਹਿਸਾਬ ਕਿਤਾਬ ਵੀ ਤਿੰਨਾਂ ਅੱਖਰਾਂ ਚ? ਕਹਿੰਦਾ ਜੀ ਤਿੰਨਾਂ ਅੱਖਰਾਂ ਚ ਹਿਸਾਬ ਕਿਤਾਬ ਆ। ਪਾਤਸ਼ਾਹ ਕਹਿੰਦੇ ਹਾਂ। ਪਹਿਲਾਂ ਜੀ ਤੁਸੀਂ ਇੱਕ ਇੱਕ ਕਹਿੰਦੇ ਸੀ, ਪਾਤਸ਼ਾਹ ਜੀ ਕਹਿੰਦੇ ਹਾਂ ਦਰਅਸਲ ਦੁਨੀਆਂ ਤੇ ਹੈ ਹੀ ਇੱਕ ਦਾ ਪਸਾਰਾ ਸਾਰਾ ਹੀ, ਅੱਲਾ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਕਹਿੰਦਾ ਜੀ ਫਿਰ ਇੱਕ ਤੋਂ ਸਿੱਧਾ ਹੀ ਸੱਤ ਤੇ ਪਹੁੰਚ ਗਏ। ਪਾਤਸ਼ਾਹ ਕਹਿੰਦੇ ਦਰਅਸਲ ਜਿਹੜਾ ਇੱਕ ਆ ਨਾ ਉਹੀ ਸੱਤ ਆ, ਬਾਕੀ ਅੱਖਾਂ ਨਾਲ ਜੋ ਕੁਝ ਦਿਸ ਰਿਹਾ ਉਹ ਫਨਾਹ ਫਿਲਾ ਹੋ ਜਾਣ ਵਾਲਾ ਹੈ। ਜਦੋਂ ਕੋਈ ਹਿੰਦੂ ਵੀਰ ਚੜ੍ਹਾਈ ਕਰ ਜਾਏ ਉਹ ਕਹਿੰਦੇ ਜਾਂਦੇ ਹੁੰਦੇ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਇਹਦਾ ਮਤਲਬ ਵੀ ਇਹੀ ਹੁੰਦਾ ਵੀ ਜਿਹੜਾ ਅਰਥੀ ਤੇ ਪਿਆ ਸੀ ਸੱਤ ਨਹੀਂ ਸੀ ਤਾਂ ਹੀ ਚੜ੍ਹਾਈ ਕਰ ਗਿਆ। ਤੇ ਸਿੱਖ ਵੀਰ ਕਹਿੰਦੇ ਜਾਂਦੇ ਹੁੰਦੇ ਸੱਤ ਨਾਮ ਵਾਹਿਗੁਰੂ, ਸੱਤ ਨਾਮ ਵਾਹਿਗੁਰੂ, ਮਤਲਬ ਉਹਦਾ ਵੀ ਇਹੀ ਆ ਜਿਹੜਾ ਇੱਕ ਆ ਉਹੀ ਸੱਤ ਆ। ਕਹਿੰਦਾ ਜੀ ਫਿਰ ਅੱਗੇ ਤੁਸੀਂ ਤੇਰਾਂ ਕਿਹਾ, ਉਹਦਾ ਕੀ ਮਤਲਬ? ਪਾਤਸ਼ਾਹ ਕਹਿੰਦੇ ਦਰਅਸਲ ਜਿਹੜਾ ਇੱਕ ਆ ਉਹੀ ਸੱਤ ਆ, ਬੰਦੇ ਨੂੰ ਉਹਦਾ ਬਣਨਾ ਨਹੀਂ ਆਇਆ। ਸਾਰੀ ਜ਼ਿੰਦਗੀ ਮੈਂ ਕਰਦਾ ਰਹਿੰਦਾ ਦੁਨੀਆਂ ਦੇ ਵਿੱਚ, ਜਿੰਨੀ ਦੇਰ ਮੈਂ ਕਰਦਾ ਰਹਿੰਦਾ, ਕਹਿੰਦੇ ਲੇਖੇ ਦੇ ਕਾਗਜ਼ ਪਾੜਦੇ ਨੇ। ਜਦੋਂ ਬੰਦਾ ਮੈਂ ਮੇਰੀ ਛੱਡ ਕੇ ਤੇਰੀ ਦਾ ਨਿਵਾਸ ਕਰ ਲੈਂਦਾ ਨਾ ਹਿਰਦੇ ਵਿੱਚ, ਸਾਰੇ ਲੇਖੇ ਦੇ ਕਾਗਜ਼ ਪਾੜ ਦਿੰਦੇ ਨੇ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਿਆ ਹੈ। ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ, ਨਾ ਹੀ ਬਾਣੀ ਦਾ ਫੈਸਲਾ ਹੈ। ਕਹਿੰਦੇ ਬੰਦੇ ਨੂੰ ਉਹਦਾ ਬਣਨਾ ਨਹੀਂ ਆਇਆ, ਜਦੋਂ ਉਹਦਾ ਬਣ ਜਾਂਦਾ ਲਿਖੇ ਸਾਰੇ ਪਾੜ ਜਾਂਦੇ ਨੇ। ਭਾਈ ਭਗੀਰਥ ਜੀ ਇੰਨੇ ਪ੍ਰਭਾਵਿਤ ਹੋਏ, ਗੁਰੂ ਚਰਨਾਂ ਨਾਲ ਜੁੜੇ, ਚਰਨ ਪਾਹੁ ਲਈ, ਜੀਵਨ ਬਦਲਿਆ। ਕੁਝ ਘੜੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ। ਇਸੇ ਤਰ੍ਹਾਂ ਹੀ ਗੁਰੂ ਦੇ ਦਰ ਤੇ ਆਣ ਕੇ ਜਿਨ੍ਹਾਂ ਨੇ ਵੀ ਸੰਗਤ ਕੀਤੀ, ਜੀਵਨ ਵਿੱਚ ਤਬਦੀਲੀ ਆਈ। ਜੇ ਕਿਸੇ ਸਮੇਂ ਭਾਈ ਭਗੀਰਥ ਦੀ ਸੰਗਤ ਕੁਝ ਘੜੀਆਂ ਕਰਦੇ ਨੇ ਭਾਈ ਮਨਸੁਖ,
ਤੇ ਜੀਵਨ ਵਿੱਚ ਏਡੀ ਵੱਡੀ ਤਬਦੀਲੀ ਆਈ, ਗੁਰੂ ਨਾਨਕ ਦੇ ਦਰ ਤੇ ਆ ਗਏ, ਇੱਥੇ ਆਣ ਕੇ ਗੁਰੂ ਘਰ ਦੇ ਸ਼ਰਧਾਲੂ ਬਣੇ, ਸੰਗਤ ਜੀਵਨ ਬਦਲ ਦਿੰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਅੱਠੇ ਪੈਰ ਸੱਠ ਕਰੀਆਂ, ਮੋਹ ਮਾਇਆ ਵਿੱਚ ਲੱਗ ਕੇ ਖਰਾਬ ਕਰੀ ਜਾਣਾ, ਜੇ ਕਿਤੇ ਇੱਕ ਪਲਕ ਜਿੰਨਾ ਸਮਾਂ ਵੀ ਸੰਗਤ ਵਿੱਚ ਆ ਜਾਵੇ ਤੇਰਾ ਜੀਵਨ ਬਦਲ ਜਾਏਗਾ। ਮਲ ਮੂਤਰ ਧਾਰੀ ਉਹ ਬਿਕਾਰੀ ਨਿਰੰਕਾਰੀ ਹੋਤ, ਮਲ ਮੂਤਰ ਦਾ ਹੱਡ ਚੰਮ ਦਾ ਬਣਿਆ ਹੋਇਆ ਮਨੁੱਖ ਜੀ ਦਾ ਹੰਕਾਰ ਕਰਦਾ ਰਹਿੰਦਾ, ਜੇ ਕਿਤੇ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਸੰਗਤ ਵਿੱਚ ਆ ਜਾਏ ਤੇ ਕਹਿੰਦੇ ਰੱਬ ਦਾ ਰੂਪ ਬਣ ਜਾਂਦਾ। ਇੱਕ ਦਿਨ ਭਾਈ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨਿਰੰਕਾਰੀ ਹੋ ਤੇ ਸ਼ਬਦ ਸੁਰਤ ਸਾਧ ਸੰਗ ਲਿਵ ਲਾਇਕ ਹੈ, ਸਾਧ ਸੰਗਤ ਵਿੱਚ ਆ ਕੇ ਲਿਵ ਲਾ ਕੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਰੱਬ ਦਾ ਰੂਪ ਬਣ ਜਾਂਦੇ ਨੇ। ਇੱਕ ਬੀਬਾ ਤਨ ਤੇ ਚਿੱਟੇ ਵਸਤਰ ਪਾਏ ਹੋਏ ਆ, ਜਾਨਵਰਾਂ ਨੂੰ ਚੋਗਾ ਪਾ ਰਹੀ ਆ ਤੇ ਪਾਣੀ ਪਾ ਕੇ ਕੁੰਡੇ ਚ ਰੱਖਿਆ ਹੋਇਆ। ਪਿਓ ਆਇਆ ਕੋਲੇ ਆਣ ਕੇ ਕਹਿੰਦਾ, ਧੀਏ ਜਿਸ ਵੇਲੇ ਲੋਕ ਮਾਪੇ ਧੀਆਂ ਨੂੰ ਵਿਆਹ ਕੇ ਤੋਰਦੇ ਨੇ, ਕਹਿੰਦੇ ਉਸ ਵੇਲੇ ਵਿਧਵਾ ਹੋ ਕੇ ਤੂੰ ਬਾਪੂ ਦੇ ਦਰ ਤੇ ਬੈਠੀ ਹੋਈ ਆ, ਧੀਏ ਘਰ ਵਿੱਚ ਗਰੀਬੀ ਬਹੁਤ ਆ, ਮੈਂ ਯਤਨ ਕੀਤਾ ਸੀ ਕਿਤੇ ਤੇਰਾ ਰਿਸ਼ਤਾ ਨਾਤਾ ਹੋ ਜਾਂਦਾ, ਪਰ ਘਰ ਦੀ ਗਰੀਬੀ ਰੁਕਾਵਟ ਬਣ ਗਈ। ਅੱਜ ਇੱਕ ਰਿਸ਼ਤੇ ਦੀ ਦੱਸ ਪਈ ਆ, ਧੀਏ ਉਹ ਸੇਠ ਆ, ਚੰਗਾ ਉਹਦਾ ਗੁਜ਼ਾਰਾ, ਚਾਰ ਪੈਸੇ ਉਹਦੇ ਕੋਲ ਹੈਗੇ ਆ, ਪਰ ਪੁੱਤ ਉਹਦਾ ਵਿਆਹ ਪਹਿਲਾਂ ਹੋਇਆ ਵਿਆ ਤੇ ਉਹਦੇ ਬੱਚੇ ਵੀ ਹੈਗੇ ਆ, ਮੈਂ ਚਾਹੁੰਦਾ ਤੈਨੂੰ ਉਹਦੇ ਨਾਲ ਤੋਰ ਦਿਆਂ। ਧੀ ਕਹਿੰਦੀ, ਬਾਪੂ ਇੱਦਾਂ ਲੱਗਦਾ ਜਿਵੇਂ ਤੁਹਾਨੂੰ ਮੈਂ ਬੋਝ ਲੱਗਣ ਲੱਗੀ ਹੋਵਾਂ, ਹੁਣ ਤਾਂ ਬਾਪੂ ਦਾ ਘਰ ਵੀ ਪਰਾਇਆ ਲੱਗਦਾ। ਬਾਪੂ ਕਹਿੰਦਾ, ਧੀਏ ਇਹ ਗੱਲ ਨਹੀਂ, ਮਾਪਿਆਂ ਨੂੰ ਫਿਕਰ ਹੁੰਦਾ, ਮੈਂ ਬੈਠਾ ਹੋਇਆ ਤੇਰਾ ਕੰਮ ਚੱਲੀ ਜਾਂਦਾ, ਕੱਲ੍ਹ ਨੂੰ ਮੈਂ ਜਦੋਂ ਅੱਖਾਂ ਮੀਚ ਗਿਆ ਬਾਕੀ ਦੇ ਭੈਣਾਂ ਭਰਾਵਾਂ ਭਰਜਾਈਆਂ ਨਾਲ ਵੀ ਸ਼ਰੀਕੇ ਵਾਲੀ ਗੱਲ ਬਣ ਜਾਂਦੀ ਹੈ, ਮੈਂ ਚਾਹੁੰਦਾ ਤੈਨੂੰ ਵਿਆਹ ਕੇ ਤੋਰ ਦਿਆਂ। ਸੱਤ ਬਚਨ ਬਾਪੂ ਜੀ, ਜਿਵੇਂ ਤੁਹਾਡੀ ਮਰਜ਼ੀ ਆ। ਧੀ ਨੇ ਸੱਤ ਬਚਨ ਕਹਿ ਦਿੱਤਾ। ਨੀਅਤ ਦਿਨ ਤੇ ਉਹ ਸੇਠ ਚੰਦ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਦੇ ਘਰ ਆਇਆ। ਜਦੋਂ ਘਰੇ ਆਇਆ ਚਾਹ ਪਾਣੀ ਪਿਆਇਆ ਗਿਆ, ਉਸ ਤੋਂ ਬਾਅਦ ਪਿਓ ਇੱਕ ਕਾਗਜ਼ ਲੈ ਕੇ ਧੀ ਦੇ ਕੋਲ ਆਇਆ। ਪੁੱਤ ਤਿਆਰੀ ਸਾਰੀ ਕੀਤੀ ਸੀ ਪਰ ਸੇਠ ਨੇ ਆ ਸ਼ਰਤਾਂ ਰੱਖ ਦਿੱਤੀਆਂ, ਕੁਝ ਇਸ ਪੇਪਰ ਤੇ ਤੈਨੂੰ ਸਾਈਨ ਕਰਨੇ ਪੈਣੇ ਆ। ਬਾਪੂ ਕੀ ਹੋ ਗਿਆ? ਬਾਪੂ ਕਹਿੰਦਾ, ਧੀਏ ਉਹ ਸੇਠ ਨੇ ਸ਼ਰਤਾਂ ਇਹ ਰੱਖੀਆਂ ਨੇ, ਮੇਰਾ ਪਹਿਲਾਂ ਵਿਆਹ ਹੋਇਆ ਹੋਇਆ, ਮੇਰੇ ਬੱਚੇ ਵੀ ਹੈਗੇ ਆ, ਤੈਨੂੰ ਘਰ ਦਾ ਕੰਮ ਕਰਨਾ ਪਏਗਾ ਤੇ ਮੇਰੇ ਬੱਚੇ ਤੇ ਮੇਰੇ ਘਰ ਵਾਲੀ ਕੁਝ ਉੱਚਾ ਲੰਮਾ ਵੀ ਤੈਨੂੰ ਬੋਲ ਸਕਦੇ ਆ, ਤੈਨੂੰ ਸਹਾਰਨ ਕਰਨਾ ਪਊਗਾ। ਮੇਰੇ ਘਰ ਵਿੱਚ ਰਵੇਂਗੀ ਤੂੰ ਪਤਨੀ ਦੀ ਸ਼ਕਲ ਵਿੱਚ, ਪਰ ਤੈਨੂੰ ਕਿਸੇ ਬੱਚੇ ਨੂੰ ਜਨਮ ਦੇਣ ਦਾ ਅਧਿਕਾਰ ਨਹੀਂ ਹੋਏਗਾ। ਤੀਜੀ ਸ਼ਰਤ ਰੱਖ ਦਿੱਤੀ, ਮੇਰੀ ਚੱਲ ਜਾਂ ਅਚੱਲ ਜਾਇਦਾਦ ਵਿੱਚੋਂ ਤੈਨੂੰ ਇੱਕ ਵੀ ਕੌਡੀ ਲੈਣ ਦੀ ਆਗਿਆ ਨਹੀਂ ਹੋਏਗੀ, ਪ੍ਰਸ਼ਾਦਾ ਪਾਣੀ ਮਿਲ ਜਾਏਗਾ। ਮਜਬੂਰ ਸੀ, ਕੀ ਕਰਦੀ, ਸਾਈਨ ਕਰ ਦਿੱਤੇ। ਸੇਠ ਵਿਆਹ ਕੇ ਘਰੇ ਲੈ ਗਿਆ, ਉੱਥੇ ਭਾਂਡੇ ਵੀ ਮਾਂਜਣੇ ਪੈਂਦੇ ਆ, ਕੱਪੜਾ ਲੀੜਾ ਧੋਣਾ ਪੈਂਦਾ, ਸੇਠ ਦੀ ਘਰਵਾਲੀ ਦਾ ਉਤਾਰ ਪਹਿਨਣ ਵਾਸਤੇ ਮਿਲਦਾ, ਬਚਿਆ ਖੁਚਿਆ ਭੋਜਨ ਮਿਲਦਾ, ਸਮੇਂ ਦਾ ਪਹੀਆ ਇੱਦਾਂ ਨਾਲ ਚੱਲਦਾ ਰਿਹਾ। ਕੁਦਰਤ ਮਿਹਰਬਾਨ ਹੋਈ, ਇਹਦੀ ਕੁੱਖ ਨੂੰ ਭਾਗ ਲੱਗ ਗਿਆ। ਜਦੋਂ ਸੇਠ ਨੂੰ ਪਤਾ ਲੱਗਾ, ਆਣ ਕੇ ਕਹਿਣ ਲੱਗਾ ਵੀ ਪਹਿਲਾਂ ਹੀ ਤੇਰੇ ਨਾਲ ਵਾਅਦਾ ਕੀਤਾ ਸੀ, ਤੂੰ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਚੱਲ ਮੇਰੇ ਨਾਲ ਚੱਲ ਡਾਕਟਰ ਦੇ, ਇਹ ਬੱਚੇ ਦਾ ਅੰਤ ਕਰਕੇ ਆਉਣਾ। ਡਾਕਟਰ ਕੋਲ ਲੈ ਗਿਆ, ਬੱਚੇ ਨੂੰ ਕੁੱਖ ਵਿੱਚ ਹੀ ਮਰਵਾ ਦਿੱਤਾ ਗਿਆ। ਸਮਾਂ ਲੰਘਦਾ ਰਿਹਾ, ਕੁਦਰਤ ਫੇਰ ਮਿਹਰਬਾਨ ਹੋਈ, ਦੂਜੀ ਵਾਰ ਵੀ ਇੱਦਾਂ ਹੀ ਕੀਤਾ ਗਿਆ।
ਤੀਜੀ ਵਾਰ ਵੀ ਇੱਦਾਂ ਹੀ ਹੋਇਆ। ਚੌਥੀ ਵਾਰ ਕੁਦਰਤ ਮਿਹਰਬਾਨ ਹੋਈ ਤੇ ਇਹ ਮਜਬੂਰ ਵਿਚਾਰੀ ਸੇਠ ਦੀ ਪੈਂਦ ਬਹਿ ਗਈ ਜਾ ਕੇ, ਤੇ ਕਹਿਣ ਲੱਗੇ ਵੀ ਤੇਰੀ ਔਰਤ ਦੇ ਉਤਾਰੇ ਕੱਪੜੇ ਮਿਲਦੇ ਨੇ, ਮੈਂ ਉਹ ਪਾ ਲੈਨੀ ਆ, ਪ੍ਰਸ਼ਾਦਾ ਪਾਣੀ ਜਿੱਦਾਂ ਦਾ ਮਿਲ ਜਾਵੇ ਉਦਾਂ ਦਾ ਛਕ ਲੈਨੀ, ਕਦੇ ਗਿਲਾ ਨਹੀਂ ਕੀਤਾ। ਇੱਕ ਤਰਲਾ ਵੀ ਆ ਬੱਚਾ ਕੁੱਖ ਵਿੱਚ ਨਾ ਮਰਵਾਈ, ਮੈਨੂੰ ਜਨਮ ਦੇ ਲੈਣ ਦੇ। ਅੱਗੋਂ ਸੇਠ ਕਹਿੰਦਾ ਵੀ ਤੇਰੇ ਤੋਂ ਸਾਈਨ ਕਰਾਏ ਹੋਏ ਆ, ਮੈਂ ਉਹਨੂੰ ਪਿਓ ਦਾ ਨਾਂ ਨਹੀਂ ਦੇਣਾ ਗਾ। ਉਹ ਕਹਿੰਦੀ ਵੀ ਕੋਈ ਗੱਲ ਨਹੀਂ, ਪਾਲਣ ਪੋਸ਼ਣ ਕਿਵੇਂ ਕਰੇਗੀ, ਕੋਈ ਗੱਲ ਨਹੀਂ, ਜਿਵੇਂ ਹੋਊਗਾ ਦੇਖੀ ਜਾਊ, ਪਰ ਮੈਨੂੰ ਬੱਚੇ ਨੂੰ ਜਨਮ ਦੇ ਲੈਣ ਦੇ, ਪਾਪ ਮੈਥੋਂ ਵਾਰ ਵਾਰ ਨਹੀਂ ਹੁੰਦਾ। ਸੇਠ ਕਹਿੰਦਾ ਤੇਰੀ ਮਰਜ਼ੀ, ਬੱਚੇ ਦਾ ਜਨਮ ਹੋਇਆ ਜੀ। ਧਿਆਨ ਨਾਲ ਸੁਣਿਓ, ਇੱਕ ਪੰਕਤੀ ਵੀ ਇੱਕ ਸ਼ਬਦ ਵੀ ਅੱਖੋਂ ਪਰੋਖੇ ਨਾ ਹੋਣ ਦਿਆ ਜੋ, ਧਿਆਨ ਨਾਲ ਸੁਣਿਓ। ਇੱਦਾਂ ਦਾ ਬੱਚਾ ਜਨਮਿਆ ਵੀ ਜਿਹਦੇ ਜੰਮਣ ਦੀ ਖੁਸ਼ੀ ਨਾ ਦਾਦਕਿਆਂ ਨੇ ਮਨਾਈ ਤੇ ਨਾ ਨਾਨਕਿਆਂ ਨੇ। ਸਮੇਂ ਦਾ ਪਹੀਆ ਚੱਲਦਾ ਗਿਆ, ਸੇਠ ਦਾ ਕਾਰੋਬਾਰ ਠੱਪ ਹੁੰਦਾ ਗਿਆ। ਮਾਂ ਬੱਚੇ ਨੂੰ ਪਾਲਣ ਦੀ ਖਾਤਰ ਲੋਕਾਂ ਦਾ ਗੋਹਾ ਕੂੜਾ ਕਰਦੀ, ਉਹਨਾਂ ਦੇ ਸਫਾਈਆਂ ਕਰਨ ਲੱਗ ਗਈ, ਬੱਚੇ ਨੂੰ ਪੜ੍ਹਾਉਂਦੀ ਰਹੀ। ਸਮਾਂ ਤਬਦੀਲ ਹੁੰਦਾ ਗਿਆ, ਬੱਚੇ ਨੂੰ ਪਾਲਣ ਦੀ ਖਾਤਰ ਇਹ ਦੋਨੇ ਮਾਂ ਪੁੱਤ ਪਾਕਿਸਤਾਨ ਚਲੇ ਗਏ ਲਾਹੌਰ, ਡੇਰਾ ਬਾਬਾ ਨਾਨਕ ਉੱਥੇ ਰਹਿਣਾ ਸ਼ੁਰੂ ਕੀਤਾ। ਇੱਥੇ ਰਹਿੰਦਿਆਂ ਹੋਇਆਂ ਹੀ ਕਹਿੰਦੇ ਵੀ ਕੰਮ ਕਾਰ ਕਰਦਿਆਂ ਕਰਦਿਆਂ ਅਚਾਨਕ ਸਰੀਰ ਨੂੰ ਖੇਚਲ ਜ਼ਿਆਦਾ ਹੋਈ ਅਤੇ ਪੁੱਤ ਮਾਂ ਨੂੰ ਨਾਲ ਲੈ ਕੇ ਡਾਕਟਰ ਦੇ ਲੈ ਗਿਆ। ਡਾਕਟਰ ਨੂੰ ਜਾ ਕੇ ਪੁੱਛਿਆ, ਡਾਕਟਰ ਸਾਹਿਬ ਜੀ ਵੀ ਕੀ ਗੱਲ ਆ, ਮਾਂ ਨੂੰ ਖਾਂਸੀ ਬਹੁਤ ਆਉਂਦੀ, ਬੁਖਾਰ ਨਹੀਂ ਉਤਰਦਾ। ਉਹਨੇ ਜਦੋਂ ਚੈੱਕ ਕੀਤਾ ਕਹਿੰਦਾ ਵੀ ਇਹਨੂੰ TB ਹੋਈ ਆ ਅਤੇ ਆਖਰੀ ਸਟੇਜ 'ਤੇ ਆ, ਇਹ ਚੰਦ ਦਿਨਾਂ ਦੀ ਪ੍ਰਾਹੁਣੀ, ਇਹਨੇ ਹੁਣ ਬਚਣਾ ਨਹੀਂ। ਉਹਨਾਂ ਦਿਨਾਂ ਵਿੱਚ ਇਹ ਬਿਮਾਰੀ ਲਾ ਇਲਾਜ ਸੀ, ਇਹਦਾ ਹੱਲ ਹੈ ਨਹੀਂ ਸੀ ਕੋਈ। ਪੁੱਤ ਦਾ ਆਸਰਾ ਪਹਿਲੇ ਹੈ ਨਹੀਂ ਸੀ, ਨਾ ਕੋਈ ਘਰ ਘਾਟ, ਨਾ ਬਾਪੂ ਸਿਰ 'ਤੇ, ਮਾਂ ਦਾ ਇੱਕੋ ਇੱਕ ਆਸਰਾ ਸੀ। ਮਾਂ ਨਾਲ ਅੰਤਾਂ ਦਾ ਪਿਆਰ ਆ, ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਘਰੇ ਆਏ ਮਾਂ ਪੁੱਤ, ਮਾਂ ਕਹਿਣ ਲੱਗੀ ਪੁੱਤ ਡਾਕਟਰ ਨੇ ਕਹਿ ਦਿੱਤਾ ਚੰਦ ਦਿਨਾਂ ਦੀ ਪ੍ਰਾਹੁਣੀ ਆ, ਮੈਂ ਜ਼ਿੰਦਗੀ ਦੇ ਆਖਰੀ ਸਵਾਸ ਉਸ ਸੇਠ ਦੇ ਬੂਹੇ 'ਤੇ ਲੈਣਾ ਚਾਹੁੰਦੀ ਜਿੱਥੇ ਤੇਰਾ ਜਨਮ ਹੋਇਆ ਸੀ। ਕਿਵੇਂ ਨਾ ਕਿਵੇਂ ਪੈਸਿਆਂ ਦਾ ਥੋੜ੍ਹਾ ਬਹੁਤਾ ਪ੍ਰਬੰਧ ਕੀਤਾ। ਇਹ ਨਗਰ ਰਾਜੇ ਵਾਲਾ ਜੀ, ਇੱਧਰ ਖੰਨੇ ਦੇ ਕੋਲੇ ਲੁਧਿਆਣੇ 'ਚ, ਇੱਥੇ ਲੈ ਕੇ ਆ ਗਈ। ਜਦੋਂ ਦਰਵਾਜ਼ਾ ਖੜਕਾਇਆ, ਸੇਠ ਦੇ ਉਹ ਮੁੰਡੇ ਜਿਹੜੇ ਸੀ, ਵੱਡਾ ਮੁੰਡਾ ਬਾਹਰ ਨਿਕਲਿਆ, ਕਹਿੰਦਾ ਕੌਣ ਆ ਤੁਸੀਂ? ਇਹ ਨੌਜਵਾਨ ਕਹਿਣ ਲੱਗਾ ਵੀ ਮੈਂ ਤੁਹਾਡਾ ਭਾਈ ਹਾਂ। ਉਹ ਕਹਿੰਦੇ ਤੂੰ ਸਾਡਾ ਭਾਈ ਕਿਵੇਂ ਹੋਇਆ? ਇਹ ਕਹਿੰਦਾ ਵੀ ਤੁਹਾਡੀ ਮਾਂ ਅਤੇ ਮੇਰੀ ਮਾਂ ਸੇਠ ਦੇ ਘਰੇ ਰਹਿੰਦੀਆਂ ਸੀ, ਮੇਰਾ ਜਨਮ ਇੱਥੇ ਹੀ ਹੋਇਆ। ਮਾਂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ, ਚੰਦ ਦਿਨਾਂ ਦੀ ਪ੍ਰਾਹੁਣੀ, ਇਹਦੀ ਇੱਛਾ ਸੀ ਮੈਂ ਆਖਰੀ ਸਵਾਸ ਇਸ ਘਰ ਵਿੱਚ ਲੈ ਲਵਾਂ। ਉਹਨਾਂ ਨੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਕਹਿੰਦੇ ਜੇ ਚੰਦ ਦਿਨਾਂ ਦੀ ਪ੍ਰਾਹੁਣੀ ਹਿੱਸਾ ਵੰਡਾਉਣ ਵਾਸਤੇ ਆ ਗਏ ਹੋਵੋਗੇ, ਇਹਨੂੰ ਜਿੱਥੇ ਮਰਜ਼ੀ ਲੈ ਜਾ,

ਚਾਰ ਕੰਨ ਵੀ ਨਹੀਂ ਮਿਲਣੇ ਇਹਨੂੰ, ਜਿਉਂਦੀ ਨੂੰ ਸਿਵਿਆਂ ਚ ਲੈ ਜਾ ਪਹਿਲਾਂ ਹੀ। ਦਰਵਾਜ਼ਾ ਉਹਨਾਂ ਨੇ ਵੀ ਬੰਦ ਕਰ ਲਿਆ। ਮਾਂ ਰੋਣ ਲੱਗ ਗਈ, ਕਿੱਥੇ ਜਾਈਏ? ਪੁੱਤ ਕਹਿੰਦਾ ਮਾਂ ਮੈਂ ਤੈਨੂੰ ਉੱਥੇ ਲੈ ਕੇ ਜਾਂਦਾ ਜਿੱਥੇ ਅਗਲੇ ਦਰਵਾਜ਼ੇ ਨਹੀਂ ਬੰਦ ਕਰਦੇ, ਮਾਂ ਮੈਂ ਤੈਨੂੰ ਉੱਥੇ ਲੈ ਕੇ ਜਾਂਦਾ ਜਿੱਥੇ ਕੋਈ ਧੱਕੇ ਨਹੀਂ ਮਾਰਦਾ। ਮਾਂ ਪੁੱਛਦੀ ਪੁੱਤ ਕਿੱਥੇ ਲੈ ਕੇ ਜਾਵਾਂਗਾ? ਕਹਿੰਦਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ, ਮਾਂ ਮੈਂ ਤੁਹਾਨੂੰ ਅੰਮ੍ਰਿਤਸਰ ਲੈ ਚੱਲਦਾ। ਪੁੱਤ ਨਾਲ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਿਆ। ਇੱਥੇ ਇੱਕ ਛੱਪਰੀ ਜੀ ਬਣ ਲਈ, ਰਹਿਣਾ ਸ਼ੁਰੂ ਕੀਤਾ। ਆਪ ਆਣ ਕੇ ਲੰਗਰਾਂ ਵਿੱਚ ਸੇਵਾ ਕਰਦੇ ਆ, ਮਾਸ ਤੇ ਪ੍ਰਸ਼ਾਦਾ ਪਾਣੀ ਲੈ ਜਾਂਦੇ ਆ। ਸਮਾਂ ਲੰਘਦਿਆ ਗਿਆ, ਅੱਜ ਛੱਪਰੀ ਵਿੱਚ ਦੋਨੇ ਮਾਂ ਪੁੱਤ ਬੈਠੇ ਹੋਏ ਆ। ਮਾਂ ਕਹਿਣ ਲੱਗੀ ਪੁੱਤ ਛਾਤੀ ਤੇ ਬੜਾ ਬੋਝ ਆ, ਭਾਰ ਆ ਇੱਕ। ਮਾਂ ਮੈਂ ਕੋਈ ਦਵਾਈ ਦਾ ਪ੍ਰਬੰਧ ਕਰਾਂ? ਨਹੀਂ ਪੁੱਤ, ਦਵਾਈ ਨਾ ਦੂਰ ਹੋਣ ਵਾਲਾ ਨਹੀਂ, ਹੋਰ ਕੀ ਭਾਰ ਆ। ਪੁੱਤ ਮੈਂ ਇੱਕ ਗੱਲ, ਇੱਕ ਬੋਝ ਤੇਰੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਤੂੰ ਗੁੱਸਾ ਤਾਂ ਨਹੀਂ ਕਰੇਗਾ, ਬੁਰਾ ਤਾਂ ਨਹੀਂ ਮਨਾਏਗਾ? ਕਹਿੰਦਾ ਮਾਂ ਨਹੀਂ ਮਨਾਉਂਦਾ। ਕਹਿੰਦੇ ਜਿਸ ਗੁਰੂ ਦੇ ਲੜ ਲੱਗਿਆ ਉਸੇ ਦੀ ਕਸਮ ਖਾ ਕੇ ਕਹਿ। ਕਹਿੰਦਾ ਮਾਂ ਗੁਰੂ ਦੀ ਕਸਮ ਖਾ ਕੇ ਕਿੰਨਾ ਬੁਰਾ ਨਹੀਂ ਮਨਾਵਾਂਗਾ, ਜਿਹੜਾ ਬੋਝ ਆ ਮਨ ਤੇ ਹਲਕਾ ਕਰ ਲੈ। ਉਹ ਮਾਂ ਕਹਿਣ ਲੱਗੀ ਪੁੱਤ ਮੈਨੂੰ ਇਹ ਝੂਰਾ ਵੱਢ ਵੱਢ ਕੇ ਖਾਈ ਜਾਂਦਾ, ਮੈਂ ਤਿੰਨ ਬੱਚਿਆਂ ਦਾ ਕੁੱਖ ਵਿੱਚ ਕਤਲ ਕਰਵਾਇਆ। ਪੁੱਤ ਮੈਨੂੰ ਇਹ ਝੂਰਾ ਵੱਢ ਵੱਢ ਕੇ ਖਾਈ ਜਾਂਦਾ, ਮੈਂ ਤੈਨੂੰ ਨਾ ਪਿਓ ਦਾ ਨਾਂ ਦੇ ਸਕੀ, ਨਾ ਤੈਨੂੰ ਘਰ ਬਣਾ ਕੇ ਦੇ ਸਕੀ। ਪੁੱਤ ਇਹ ਝੂਰਾ ਵੱਢ ਵੱਢ ਖਾਈ ਜਾਂਦਾ, ਮੈਂ ਸਾਰੀ ਜ਼ਿੰਦਗੀ ਤੇਰਾ ਕੁੱਝ ਨਹੀਂ ਕਰ ਸਕੀ। ਜਦੋਂ ਮਾਂ ਨੇ ਇਹ ਗੱਲ ਕਹੀ ਨਾ, ਉਹ ਪੁੱਤ ਕਹਿਣ ਲੱਗਾ ਮਾਂ ਫਿਕਰ ਨਾ ਕਰ, ਮੈਂ ਗੁਰੂ ਦੀ ਜਾਮਨੀ ਨਾਲੇ ਤੈਨੂੰ ਗੱਲ ਕਹਿਣਾ, ਜਿਨ੍ਹਾਂ ਨੂੰ ਜੰਮਦਿਆਂ ਨੂੰ ਜੰਮ ਕੇ ਲੋਕ ਛੱਡ ਦਿੰਦੇ ਆ, ਮੈਂ ਆਪਦਾ ਵਿਆਹ ਨਹੀਂ ਕਰਾਵਾਂਗਾ, ਉਹਨਾਂ ਦਾ ਪਿਓ ਬਣ ਕੇ ਰਵਾਂਗਾ। ਜਿਨ੍ਹਾਂ ਦਾ ਕੋਈ ਘਰ ਨਹੀਂ ਬਣਾਉਂਦਾ, ਮੈਂ ਸਾਰੀ ਜ਼ਿੰਦਗੀ ਉਹਨਾਂ ਦੇ ਘਰ ਬਣਾਵਾਂਗਾ, ਮੈਂ ਉਹਨਾਂ ਵਾਸਤੇ ਜੀਵਾਂਗਾ। ਇਹ ਗੱਲਾਂ ਕਰਦਿਆਂ ਮਾਂ ਚੜ੍ਹਾਈ ਕਰ ਗਈ। ਉਸ ਜਵਾਨ ਨੂੰ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਾ ਕਹਿੰਦੇ ਨੇ, ਜਿਹਨੇ ਸਾਰੀ ਜ਼ਿੰਦਗੀ, ਪਿਆਰਾ ਸਿੰਘ ਪਿੰਗਲਾ ਜਿਹਨੂੰ ਪਾਕਿਸਤਾਨ ਤੋਂ ਲੈ ਕੇ ਆਏ ਸੀ ਭਗਤ ਜੀ, ਤੁਸੀਂ ਦੇਖਿਆ ਹੋਵੇਗਾ, ਜਿਹੜੇ ਮੇਰੀ ਹਾਣ ਦੇ ਆ ਜਾਂ ਮੇਰੇ ਤੋਂ ਵੱਡੀ ਉਮਰ ਦੇ, ਉਹਨਾਂ ਨੇ ਦੇਖਿਆ ਭਗਤ ਜੀ ਰਕਸ਼ੇ 'ਚ ਭਾ ਕੇ ਲਿਆਉਂਦੇ ਸੀ, ਇੱਕ ਪਿੰਗਲੇ ਦਾ ਭਾਰ ਸਿਰ 'ਤੇ ਚੱਕਿਆ, ਅਜੇ ਉਹ ਟੋਕਰੀ ਲਾਈ ਨਹੀਂ ਸੀ ਅਤੇ ਪਿੰਗਲਵਾੜੇ ਦਾ ਭਾਰ ਸਿਰ 'ਤੇ ਚੱਕ ਲਿਆ। ਇੰਨੀ ਸੇਵਾ ਕੀਤੀ ਉਹ ਜਿਹੜਾ ਪਿਆਰਾ ਸਿੰਘ ਸੀ, ਤੁਸੀਂ ਦੇਖਿਆ ਹੋਵੇਗਾ ਭਗਤ ਜੀ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਨਾ, ਜਦੋਂ ਵਾਪਸ ਆਉਂਦੇ ਗਾਲਾਂ ਕੱਢਦਾ ਮੋਟੀਆਂ ਮੋਟੀਆਂ ਵੀ ਤੁਸੀਂ ਚਲੇ ਕਿਉਂ ਗਏ, ਅਤੇ ਭਗਤ ਜੀ ਹੱਥੀਂ ਉਹਦਾ ਇਸ਼ਨਾਨ ਕਰਾਉਂਦੇ। ਅੱਜ ਆਪਦਾ ਜੰਮਿਆ ਪੁੱਤ ਕਿਤੇ ਅਪੰਗ ਅਪਾਹਜ ਹੋ ਜਾਵੇ, ਮਾਪੇ ਤੰਗ ਆ ਜਾਂਦੇ ਨੇ, ਭਗਤ ਜੀ ਨੇ ਨਵਾਉਣਾ, ਅਤੇ ਉਹ ਏਡਾ ਵਿਗੜਿਆ ਸੀ, ਕਈ ਵਾਰੀ ਨਾ ਉਹਨੇ ਗੰਦੇ ਪਾਣੀ ਦੀ ਕੁਰਲੀ ਮੂੰਹ 'ਚ ਪਾ ਕੇ ਅਤੇ ਭਗਤ ਜੀ ਦੇ ਮੂੰਹ 'ਤੇ ਪਾ ਦੇਣੀ। ਭਗਤ ਜੀ ਗੁੱਸਾ ਨਹੀਂ ਸੀ ਕਰਦੇ, ਸਗੋਂ ਕਹਿਣਾ ਪਿਆਰੇ ਤੇਰਾ ਮੂੰਹ ਮੈਂ ਧੋ ਦਿੱਤਾ ਅਤੇ ਤੂੰ ਮੇਰਾ ਧੋ ਦਿੱਤਾ, ਗੱਲ ਬਰਾਬਰ ਹੋ ਗਈ। ਅੱਜ ਅਸੀਂ ਜਿਨ੍ਹਾਂ ਨੇ ਆਪ ਵੀ ਕੱਪ ਪਾਣੀ ਦਾ ਨਹੀਂ ਪੀਤਾ ਉਹਨਾਂ ਦੀਆਂ ਯਾਦਾਂ ਤਾਂ ਮਨਾਉਂਦੇ ਰਹਿੰਦੇ ਹਾਂ, ਜਿਹੜਾ ਸਾਰੀ ਜ਼ਿੰਦਗੀ ਬਗਾਨਿਆਂ ਦੇ ਮੂੰਹ ਨੂੰ ਪਾਣੀ ਲਾਉਂਦਾ ਰਿਹਾ, ਜਿਨ੍ਹਾਂ ਬੱਚੀਆਂ ਨਾਲ ਕੁਕਰਮ ਕਰਕੇ ਲੋਕ ਲਵਾਰਸ ਛੱਡ ਜਾਂਦੇ ਨੇ ਉਹਨਾਂ ਨੂੰ ਸਾਂਭਦਾ ਰਿਹਾ, ਜਿਹੜੇ ਮੰਦ ਬੁੱਧੀ ਬੱਚੇ ਜਿਨ੍ਹਾਂ ਨੂੰ ਮਾਪੇ ਵੀ ਸਾਂਭਣ ਵਾਸਤੇ ਤਿਆਰ ਨਹੀਂ ਹੁੰਦੇ, ਭਗਤ ਪੂਰਨ ਸਿੰਘ ਮਸੀਹਾ ਬਣ ਕੇ ਉਹਨਾਂ ਨੂੰ ਸਾਰੀ ਜ਼ਿੰਦਗੀ ਸੰਭਾਲਦੇ ਰਹੇ। ਅੱਜ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ, ਇਹ ਵਿਚਾਰਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ, ਵਿਚਾਰਾਂ ਕਰਦਿਆਂ ਬੇਨਤੀ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਦੋ ਤਿੰਨ ਮਿੰਟ ਬਾਕੀ ਗੁਰਮੰਤਰ ਦਾ ਜਾਪ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਤੇ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਪਿਆਰ ਨਾਲ ਸਾਰੇ ਹਾਜ਼ਰੀ ਲਵਾਓ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸ਼ਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸ਼ਬਦ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸ਼ਬਦ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ। ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਗੁਰੂ ਘਰ ਵਿਖੇ ਆਰੰਭ ਹੋਏ ਹਨ ਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਸਾਰੇ ਜਾਣੇ ਗੁਰ ਇਤਿਹਾਸ ਦੇ ਬਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।
1: ਵਾਹਿਗੁਰੂ।

ਸ਼ੰਕਰੀ ਉੱਤੇ ਮੇਹਰ ਕਾਬਦੀ ਕਰ ਦਿਓ ਮਾਸਾ ਤੇ, ਸ਼ੰਕਰੀ ਉੱਤੇ ਮੇਹਰ ਕਾਬਦੀ ਕਰ ਦਿਓ ਮਾਸਾ।

ਸੰਤ ਜਨਾ ਮੇਰਾ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਰਹਾਓ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਾਤਾ ਪਾਈ। ਅਸੀਂ ਦੂਰੋਂ ਚੱਲ ਕੇ ਮੰਗਤੇ ਆਏ, ਆ ਤੇਰੇ ਚਰਨੀ ਸੀਸ ਝੁਕਾਏ, ਤੂੰ ਹੈ ਦਾਤਾ ਬਖਸ਼ਣ ਹਾਰਾ, ਤੇਰੇ ਬਿਨਾਂ ਪਾਰ ਤਾਰਾ, ਦਾਤ ਨਾਮ ਦੀ ਝੋਲੀ ਪਾ ਦਿਓ, ਸੁੱਤੇ ਸਾਡੇ ਭਾਗ ਜਗਾ ਦਿਓ, ਅਜੀਤ ਵਾਰ ਰਜੋਈ ਕਰਦਾ ਨਹੀਂ ਤੇਰੇ ਬਿਨ ਪਾਰਸ ਦਾ ਸਰਦਾ, ਜਿਸ ਤੇ ਹੋ ਜੇ ਕਿਰਪਾ ਤੇਰੀ ਉਹ ਤੇਰੇ ਗੁਣ ਗਾਉਂਦੇ, ਖਾਲੀ ਝੋਲੀ ਮੰਗਤੇ ਆ ਕੇ ਖੂਬ ਮੁਰਾਦਾਂ ਪਾਉਂਦੇ, ਜਿਸ ਤੇ ਹੋ ਜੇ ਤੇਰੀ ਕਿਰਪਾ ਉਹ ਤੇਰਾ ਜਸ ਗਾਉਂਦਾ, ਖਾਲੀ ਝੋਲੀ ਆ ਕੇ ਮੰਗਤਾ ਖੂਬ ਮੁਰਾਦਾਂ ਪਾਉਂਦਾ, ਰੁਲਦੇ ਫਿਰਦੇ ਪਾਰਸ ਵਰਗੇ ਤੂੰ ਚੁੱਕ ਕੇ ਸੀਨੇ ਲਾਉਂਦਾ। ਮੇਰੇ ਪਾਤਸ਼ਾਹ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਸਾਰੀ ਸੰਗਤ ਫਤਿਹ ਦੀ ਸਾਂਝ ਜ਼ਰੂਰ ਪਾਇਓ, ਰਸਨਾ ਪਵਿੱਤਰ ਕਰਿਓ, ਦੋਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਵੱਡ ਮੁੱਲੀ ਸਾਂਝ ਹੈ, ਵੱਡ ਮੁੱਲੀ ਦਾਤ ਹੈ, ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਫਤਿਹ ਬੁਲਾਉਣ ਲੱਗਿਆਂ ਤੇ ਫਤਿਹ ਕਹਿਣ ਲੱਗਿਆਂ, ਦੋ ਵਾਰੀ ਬੁਲਾਉਣ ਲੱਗਿਆਂ ਵਾਹਿਗੁਰੂ ਕਹਿੰਦਾ ਤੇ ਦੋ ਵਾਰੀ ਸੁਣਨ ਲੱਗਿਆਂ, ਦੋ ਵਾਰੀ ਵਾਹਿਗੁਰੂ ਸੁਣਦਾ ਸ਼ਬਦ। ਆਪ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਪ੍ਰਗਟ ਸਿੰਘ ਜੀ ਮੋਗਾ, ਉਹਨਾਂ ਪਾਸੋਂ ਗੁਰਬਾਣੀ ਗੁਰ ਇਤਿਹਾਸ ਮਹਾਂਪੁਰਖਾਂ ਦੇ ਜੀਵਨ ਦੀਆਂ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ। ਕਥਾ ਸੁਣਨੀ, ਕੀਰਤਨ ਸੁਣਨਾ, ਢਾਡੀ ਵਾਰਾਂ ਪ੍ਰਚਾਰ ਸੁਣਨਾ, ਗੁਰਬਾਣੀ ਪੜ੍ਹਨੀ ਸੁਣਨੀ, ਇਹਦਾ ਇਹ ਮਤਲਬ ਹੁੰਦਾ ਵੀ ਜਿਹੜਾ ਅਸੀਂ ਸੁਣਿਆ ਉਹ ਸਾਡੇ, ਅਸੀਂ ਅਮਲ ਕਰੀਏ ਉਹਦੇ ਤੇ। ਅਮਲ ਜੇ ਕੀਤਿਆਂ ਦੁਨੀ ਵਿੱਚ ਦਰਗਹਿ ਆਵੈ ਕੰਮ। ਜਿਵੇਂ ਬੱਚਾ ਵਿਦਿਆਰਥੀ ਆ ਜਿਹੜਾ, ਟੀਚਰ ਉਹਨੂੰ ਪੜ੍ਹਾਉਂਦਾ ਹੈ ਤੇ ਘਰ ਦਾ ਵੀ ਕੰਮ ਦਿੰਦਾ, ਤੇ ਜੇ ਤਾਂ ਉਹ ਵਿਦਿਆਰਥੀ ਬੱਚਾ ਟੀਚਰ ਦੇ ਦੱਸੇ ਹੋਏ ਤੇ ਮਾਸਟਰ ਦੇ ਦੱਸੇ ਅਧਿਆਪਕ ਦੇ ਦੱਸੇ ਹੋਏ ਤੇ ਗ੍ਰਹਿਣ ਕਰ ਲੈਂਦਾ, ਅਮਲ ਕਰ ਲੈਂਦਾ, ਚੱਲ ਪੈਂਦਾ ਤੇ ਉਹ ਪਾਸ ਹੋ ਜਾਂਦਾ, ਤੇ ਨਹੀਂ ਤਾਂ ਫਿਰ ਸਾਲ ਬਾਅਦ ਫਿਰ ਇਹ ਉੱਥੇ ਆ ਜਾਂਦੀ ਗੱਲ। ਇਹ ਸਾਡਾ ਸਿੱਖੀ ਦਾ ਸਕੂਲ ਹੈ ਤੇ ਸਾਡੇ ਜਿਹੜੇ ਟੀਚਰ ਨੇ, ਸਾਡਾ ਜਿਹੜਾ ਰੱਬ ਆ, ਸਾਡਾ ਜਿਹੜਾ ਪਰਮਾਤਮਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਅਸੀਂ ਸਾਰੇ ਹੀ ਇੱਥੇ ਸਿੱਖਣ ਆਉਣੇ ਹਾਂ। ਸਿੱਖੀ ਸਿੱਖਿਆ ਗੌਰਵ ਵਿਚਾਰ, ਜਿਹੜਾ ਸਿੱਖ ਆ ਨਾ, ਮਹਾਰਾਜ ਕਹਿੰਦੇ ਵੀ ਸਾਰੀ ਉਮਰ ਸਿੱਖਦਾ ਰਹਿ, ਕੁਝ ਨਾ ਕੁਝ ਗੁਣ ਧਾਰਨ ਕਰੀ ਜਾਇਆ ਕਰ। ਮਹਾਰਾਜ ਦੀ ਗੋਦ 'ਚ ਆਉਣ ਦਾ ਮਤਲਬ ਇਹ ਹੈ ਵੀ ਇੱਥੇ ਔਗਣ ਛੱਡਦੇ ਜਾਈਏ ਅਤੇ ਗੁਣ ਪੱਲੇ ਬੰਨਦੇ ਜਾਈਏ। ਸਾਂਝ ਕੀਜਾ ਹੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਂਝ ਗੁਣਾਂ ਦੀ ਭਾਈ ਲੈਣੇ ਨਾਲ ਬਣੀ, ਨਹੀਂ ਆਪਣੇ ਪੁੱਤਰ ਵੀ ਸੀ ਬਲੱਡ ਰਿਲੇਸ਼ਨ ਦੇ ਵਿੱਚੋਂ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨੂੰ ਵੀ ਸੇਵਾ ਸੌਂਪ ਸਕਦੇ ਸੀ, ਪਰ ਮਹਾਰਾਜ ਨੇ ਸੰਗਤ ਦੇ ਨਾਲ ਆਪਦੇ ਗੁਰਸਿੱਖਾਂ ਦੇ ਨਾਲ ਗੁਣਾਂ ਦੀ ਸਾਂਝ ਰੱਖੀ ਹੈ। ਅਤੇ ਜਿਹੜਾ ਗੁਣਾਂ ਦੀ ਸਾਂਝ ਆ ਗੁਰੂ ਦੇ ਨਾਲ, ਅਤੇ ਉਹ ਸਭ ਤੋਂ ਗੁਰੂ ਦੇ ਨੇੜੇ ਆ, ਉਹਦੇ ਬਲੱਡ ਰਿਲੇਸ਼ਨ ਨਾਲੋਂ ਵੀ ਨੇੜੇ ਹੈ। ਤਾਂ ਹੀ ਭਾਈ ਲੈਣਾ ਜੀ, ਰੱਬ ਬਣ ਗਏ ਨਾ, ਦੂਜੇ ਪਾਤਸ਼ਾਹ ਬਣ ਗਏ। ਮਾਤਾ ਸੁਲੱਖਣੀ ਜੀ ਨੇ ਕਿਹਾ ਸੀ, ਪਾਤਸ਼ਾਹ ਜੀ ਉਹ ਬਾਕੀ ਤਾਂ ਤੁਹਾਡੀ ਆਪਦੀ ਰਜ਼ਾ ਏ, ਤੁਸੀਂ ਮਰਜ਼ੀ ਦੇ ਮਾਲਕ ਹੋ, ਪਰ ਜੇ ਇਹ ਸੇਵਾ ਆਪਣੇ ਪੁੱਤਰਾਂ ਨੂੰ ਦੇ ਦਿੰਦੇ ਤੇ ਫਿਰ, ਕਿਉਂਕਿ ਮਾਂ ਏ, ਮੈਂ ਮਾਂ ਨੇ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਮੰਗਣਾ ਹੀ ਹੁੰਦਾ ਹੈ। ਤੇ ਮਹਾਰਾਜ ਨੇ ਕਿਹਾ, ਸੁਲੱਖਣੀਏ, ਵੀ ਇਹ ਸੇਵਾ ਦਾ ਹੱਕਦਾਰ ਤਾਂ ਭਾਈ ਲੈਣਾ ਹੀ ਸੀ, ਪਰ ਤੇਰੇ ਪੁੱਤਰਾਂ ਦੇ ਤਾਂ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ, ਘੱਟ ਨਹੀਂ ਹੋਣਗੇ, ਨਮਸਕਾਰਾ ਕਰਿਆ ਕਰਨਗੇ ਲੋਕ ਇਹਨਾਂ ਨੂੰ।
ਕਹਿਣ ਤੋਂ ਭਾਵ ਇੱਥੇ ਅਸੀਂ ਗਾਉਣਾ ਸਿੱਖਣ ਆਉਣੇ ਹਾਂ ਅਤੇ ਔਗਣ ਛੱਡਣ ਆਉਣੇ ਹਾਂ। ਭਗਤ ਪੂਰਨ ਸਿੰਘ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ। ਗਿਆਨੀ ਜੀ ਹੁਣੀ ਗੱਲ ਕਰ ਰਹੇ ਸੀ, ਉਹਨਾਂ ਦੀ ਮਾਂ ਤੋਂ ਲੈ ਕੇ ਉਹਨਾਂ ਨੇ ਗੱਲ ਸੁਣਾਈ, ਭਗਤ ਪੂਰਨ ਸਿੰਘ ਦੀ ਮਾਂ ਤੋਂ ਲੈ ਕੇ, ਵੀ ਉਹਨੇ ਆਪਣੇ ਜੀਵਨ ਦੇ ਵਿੱਚ ਕੀ ਘਾਲਣਾ ਘਾਲੀ ਹੈ। ਅਤੇ ਬਿਰਲੀਆਂ ਮਾਵਾਂ ਹੁੰਦੀਆਂ ਜਿਹੜੀਆਂ ਭਗਤਾਂ ਅਤੇ ਸੂਰਮਿਆਂ ਨੂੰ, ਯੋਧਿਆਂ ਨੂੰ, ਦਾਨੀਆਂ ਨੂੰ ਜਨਮ ਦਿੰਦੇ ਆ। ਕਈ ਵਾਰੀ ਤਾਂ ਆਪਾਂ ਕੋਈ ਗੁਨਾਹ ਕਰ ਲਈਏ ਨਾ, ਹਰੇਕ ਬੰਦੇ ਨੂੰ ਆਪਦੇ ਗੁਨਾਹ ਦਾ ਪਤਾ ਹੁੰਦਾ, ਦੋ ਜਾਣਿਆਂ ਨੂੰ ਪਤਾ ਹੁੰਦਾ, ਇੱਕ ਆਪਣੇ ਆਪ ਨੂੰ ਅਤੇ ਇੱਕ ਰੱਬ ਨੂੰ, ਵੀ ਮੈਂ ਕੀ ਕੀਤਾ। ਆਪ ਨੂੰ ਪਤਾ ਹੁੰਦਾ ਬੰਦੇ ਨੂੰ, ਇੱਕ ਰੱਬ ਨੂੰ ਪਤਾ ਹੁੰਦਾ। ਹਾਂ, ਜਿਹੜਾ ਮਹਾਰਾਜ ਦੇ ਚਰਨਾਂ 'ਚ ਕਵੇ, ਮਹਾਰਾਜ ਪਿਛਲੇ ਔਗਣ ਬਖਸ਼ ਲਿਓ, ਪ੍ਰਭ ਆਗੈ ਮਾਰਗ ਪਾਵੋ, ਜਿਹੜਾ ਇਹ ਅਰਦਾਸ ਕਰੇ ਵੀ ਮਹਾਰਾਜ ਅਸੀਂ ਗੁਨਾਹਗਾਰ ਜੀਵ ਹਾਂ, ਪਰ ਸਾਡੇ ਗੁਨਾਹਾਂ ਨੂੰ ਪਿਛਲਿਆਂ ਨੂੰ ਮਾਫ਼ ਕਰੀ, ਬਖਸ਼ ਦੀ, ਅਤੇ ਅੱਗੇ ਤੋਂ ਸੱਚੇ ਮਾਰਗ 'ਤੇ ਚੱਲੀਏ। ਪ੍ਰਭ ਆਗੇ ਮਾਰਗ ਪਾਵੈ, ਸੱਚੇ ਮਾਰਗ ਚੱਲਦੇ ਹਾਂ, ਔਸਤ ਕਰੇ ਜਹਾਨ। ਅਤੇ ਇਹ ਨਹੀਂ ਵੀ ਇੱਥੇ ਆਏ ਹਾਂ ਅਤੇ ਮਹਾਰਾਜ ਦੀ ਗੋਦ 'ਚ ਇੱਥੇ ਆ ਕੇ ਫਿਰ ਆਪਾਂ ਉਹ ਤੂੰਬੜੀ ਵਾਂਗੂ ਫਿਰ ਕੌੜੇ ਦੇ ਕੌੜੇ ਰਿਜੀਏ, ਫਿਰ ਆਉਣ ਦਾ ਕੋਈ ਫਾਇਦਾ ਨਹੀਂ। ਬੱਧਾ ਚੱਟੀ ਜੋ ਭਰੀ ਨਾ ਗੁਣਨਾ ਅਪਕਾਰ। ਅਤੇ ਉਹ ਭਗਤ ਪੂਰਨ ਸਿੰਘ ਜਿਨ੍ਹਾਂ ਦੀ ਸਾਖੀ ਆਪਣੇ ਸਰਵਣ ਕੀਤੀ ਹੈ, ਵੀ ਉਹਨਾਂ ਨੂੰ ਥਾਂ ਥਾਂ ਤੋਂ ਧੱਕੇ ਵੀ ਪਏ। ਹਰੇਕ ਬੰਦਾ ਨਾ, ਆਪਾਂ ਸਾਰੇ ਹਾਂ, ਵਿੱਚ ਮੈਂ ਹਾਂ ਤੁਹਾਡੇ, ਹਰੇਕ ਬੰਦਾ ਆਪਦੇ ਇਕੱਲਾ ਪਰਿਵਾਰ ਦਾ ਫਿਕਰੀ ਰੱਖਦਾ, ਬੱਚਿਆਂ ਦਾ ਇਕੱਲਾ, ਜਾਂ ਵੱਧ ਤੋਂ ਵੱਧ ਭੈਣ ਭਰਾ ਦਾ ਫਿਕਰ ਕਰ ਲੂ ਬੰਦਾ, ਥੋੜ੍ਹਾ ਮੋਟਾ ਦੇ ਲੈ ਲੂਗਾ, ਜਾਂ ਕਿਸੇ ਖਾਸ ਰਿਸ਼ਤੇਦਾਰ ਦਾ। ਹਰੇਕ ਬੰਦੇ ਨੂੰ ਆਪਣੇ ਪਰਿਵਾਰ ਦਾ ਹੀ ਫਿਕਰ ਹੁੰਦਾ, ਪਰ ਭਗਤ ਪੂਰਨ ਸਿੰਘ ਜੀ ਉਹਨਾਂ ਨੂੰ ਸਾਰੇ ਸੰਸਾਰ ਦਾ ਫਿਕਰ ਬਣ ਗਿਆ। ਜਿਹੜੇ ਅਪਾਜ ਨੇ, ਜਿਹੜੇ ਕੋਹੜੀ ਨੇ, ਜਿਹੜੇ ਪਿੰਗਲੇ ਹੈ, ਜਿਹੜੇ ਪਾਗਲ ਹੈ, ਜਿਹਨਾਂ ਦੇ ਸਰੀਰਾਂ 'ਤੇ ਜ਼ਖਮਾਂ ਬਿਮਾਰੀਆਂ ਨੇ, ਉਹਨਾਂ ਨੂੰ ਚੁੱਕ ਚੁੱਕ ਕੇ ਲਿਆਉਣਾ ਅਤੇ ਸੇਵਾ ਕਰਨੀ ਭਗਤ ਪੂਰਨ ਸਿੰਘ ਦੇ ਹਿੱਸੇ ਵਿੱਚ ਆਈ। ਅਤੇ ਭਗਤ ਪੂਰਨ ਸਿੰਘ ਉਹ ਸੀ ਜਿਨ੍ਹਾਂ ਦੀ ਮਾਂ ਕਹਿ ਰਹੀ ਹੈ ਵੀ ਪੁੱਤਰਾ, ਮੈਂ ਤੇਰੇ ਪਿਓ ਦਾ ਨਾਂ ਨਹੀਂ ਤੈਨੂੰ ਦੇ ਸਕੀ, ਅਤੇ ਨਾ ਮੈਂ ਤੈਨੂੰ ਘਰ ਬਾਰ ਬਣਾ ਕੇ ਦੇ ਸਕੀ। ਅਤੇ ਅੱਜ ਦੇਖ ਲਓ ਸਾਰੀ ਦੁਨੀਆਂ 'ਚ ਨਾ, ਜਿੰਨਾ ਚਿਰ ਦੁਨੀਆਂ ਜਿਉਂਦੀ ਰਹਿਣੀ ਹੈ, ਜਿੰਨਾ ਚਿਰ ਰੱਬ ਦਾ ਨਾਂ ਰਹਿੰਦਾ ਹੈ ਰਹਿਣਾ, ਅਤੇ ਉਨਾ ਚਿਰ ਹੀ ਰੱਬ ਦੇ ਪਿਆਰਿਆਂ ਦਾ ਨਾਂ ਰਹਿਣਾ ਦੁਨੀਆਂ ਦੇ ਉੱਤੇ। ਕਿਉਂਕਿ ਜਿਹੜਾ ਰੱਬ ਆ ਨਾ, ਇਹਨੇ ਨਾਸ ਨਹੀਂ ਹੋਣਾ ਰੱਬ ਦੇ ਨਾਂ ਨੇ। ਆਪਾਂ ਪੜ੍ਹਦੇ ਹਾਂ ਸ਼ਬਦ, ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਾਲ ਖੋਈ, ਗੋਲ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਤੇ ਕਹਿੰਦੇ ਅਬਨਾਸੀ ਤੋਂ ਭਾਵ ਜੀ ਨੇ ਨਹੀਂ ਨਾਸ ਹੋਣਾ, ਬਾਕੀ ਦੁਨੀਆਂ ਨਾਸ ਬਣਤਾ ਹੈ। ਜੋ ਉਪਜੋ ਸੋ ਬੈਣਸ ਹੈ ਪਰੋ ਆਜ ਕੇ ਕਾਲ, ਜਿਹੜਾ ਉਪਜ ਗਿਆ, ਜਿਹੜਾ ਪੈਦਾ ਹੋ ਗਿਆ, ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ। ਔਧ ਘਟੈ ਦਿਨ ਸਰ ਨਾਰੇ ਮਨ ਗੁਰਮਿਲ ਕਾਜ ਸਵਾਰੈ, ਇਹ ਸਾਡੀ ਔਧ ਆ, ਨਿੱਤ ਦੇ ਸਵਾਸ ਘਟਦੇ ਆ ਸਾਡੇ, ਵੱਧਦੇ ਨਹੀਂ। ਨਿੱਤ ਨਵਾਂ ਦਿਨ ਦੇਖਦੇ ਹਾਂ, ਨਿੱਤ ਸਾਡੇ ਸਵਾਸ ਘਟਦੇ ਹੈ। ਇਹ ਦੁਨੀਆਂ ਨੇ ਇਹ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ ਜਾਣਾ ਹੀ ਇੱਕ ਨਾ ਇੱਕ ਦਿਨ, ਇਹ ਸੱਚਾਈ ਹੈ, ਭਾਵੇਂ ਇਹ ਸੁਣਨੀ ਔਖੀ ਹੋ ਜਾਂਦੀ ਆਪਾਂ ਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਨਾਮ ਨੇ ਅਤੇ ਰੱਬ ਦੇ ਪਿਆਰਿਆਂ ਦੇ ਨਾਂ ਨੇ, ਨਹੀਂ ਇੱਥੋਂ ਜਾਣਾ। ਉਹਨਾਂ ਨੇ ਅਬਨਾਸੀ, ਉਹਨਾਂ ਨੇ ਨਾਸ ਨਹੀਂ ਹੋਣਾ, ਸਦਾ ਹੀ ਅਮਰ ਰਹਿਣਾ ਹੈ। ਇੱਕ ਨਹੀਂ ਅਨੇਕਾਂ ਗੁਰੂ ਦੇ ਬੰਦਗੀ ਵਾਲੇ, ਭਗਤੀ ਵਾਲੇ, ਯੋਧੇ, ਸੂਰਮੇ, ਸੰਤ ਮਹਾਂਪੁਰਖ ਜਿਨ੍ਹਾਂ ਦਾ ਅਸੀਂ ਅੱਜ ਵੀ ਨਾਮ ਲੈ ਰਹੇ ਹਾਂ। ਭਗਤ ਪੂਰਨ ਸਿੰਘ ਜੀ ਮਹਾਂਪੁਰਖਾਂ ਦੇ ਜਨਮ ਦਿਨ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। 2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਜਨਮ ਰੋਡੇ ਪਿੰਡ ਦੀ ਧਰਤੀ 'ਤੇ ਹੋਇਆ, ਉਹ ਵੀ ਆਪਾਂ ਇਤਿਹਾਸ ਕਹਿ ਕੇ ਗਏ ਹਾਂ। ਅਤੇ ਆਹ ਜਿਹੜਾ ਸਮਾਂ ਚੱਲ ਰਿਹਾ, ਜਿਹੜੇ ਦਿਨ ਚੱਲ ਰਹੇ ਹੈ, ਇਹ ਸਾਰਾ ਹੀ ਇਤਿਹਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜੀਵਨ ਨਾਲ ਜੁੜਿਆ ਹੋਇਆ। ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਕਰਨ ਵਾਲੇ ਯੋਧੇ ਸੂਰਮੇ ਸੰਤ ਜਰਨੈਲ ਸਿੰਘ ਜੀ ਖਾਲਸਾ, ਜਿਸ ਵੇਲੇ ਗੁਰਬਚਨੇ ਨਿਰੰਕਾਰੀ ਨੂੰ ਗੱਡੀ ਚਾੜਿਆ ਨਾ, ਅੱਜ ਦੀ ਜਿਹੜੀ 4 ਤਰੀਕ ਆ, ਮੈਂ ਬੇਨਤੀ ਕਰ ਦੇਵਾਂ, ਅੱਜ ਦੇ ਦਿਨ
ਭਾਰਤ ਸਰਕਾਰ ਨੇ, ਹਕੂਮਤ ਨੇ, ਫੌਜਾਂ ਨੇ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਵਿੱਚੋਂ ਪਾਣੀ ਵੀ ਬੰਦ ਕਰਤਾ ਸੀ, ਬਿਜਲੀ ਵੀ ਬੰਦ ਕਰਤੀ ਸੀ। ਕੁਲਦੀਪ ਸਿੰਘ ਬਰਾੜ ਜਿਹੜਾ ਜਰਨਲ ਹੈ, ਉਹਨੇ ਬਲਿਊ ਸਟਾਰ ਇੱਕ ਬੁੱਕ ਲਿਖੀ ਹੈ, ਉਹਦੇ ਵਿੱਚ ਉਹਨੇ ਸਾਰਾ ਹੀ ਹਾਲ ਲਿਖਿਆ। ਕਿਉਂਕਿ ਦੁਸ਼ਮਣ ਦੀ ਤਾਰੀਫ ਕਰਨੀ, ਆਪਦਿਆਂ ਦੀ ਤਾਂ ਹਰੇਕ ਬੰਦਾ ਤਾਰੀਫ ਕਰ ਲੈਂਦਾ, ਪਰ ਦੁਸ਼ਮਣ ਦੀ ਤਾਰੀਫ ਕਰਨੀ ਇਹ ਵੀ ਕਿਸੇ ਕਿਸੇ ਦੇ ਹਿੱਸੇ 'ਚ ਆਉਂਦਾ। ਕੁਲਦੀਪ ਬਰਾੜ ਭਾਵੇਂ ਮਾੜਾ, ਕਿਉਂਕਿ ਇਹ ਕਲੰਕ ਲੈਣਾ ਨਹੀਂ, ਅਰਨ ਵੈਦਿਆ ਵਰਗੇ ਜਿਹੜੇ ਹੈ ਉਹਨਾਂ ਦੇ ਮੱਥੇ ਤੋਂ ਇਹ ਕਲੰਕ ਨਹੀਂ ਰਹਿਣਾ। ਕੇ ਐਸ ਨਾਰਾਇਣ ਵਰਗੇ ਜਿਹਨਾਂ ਨੇ ਦਰਬਾਰ ਸਾਹਿਬ 'ਤੇ ਅਟੈਕ ਕਰਵਾਇਆ ਕੀਤਾ, ਜਿਹੜੇ ਜਿਹੜੇ ਭਾਗੀਦਾਰ ਬਣੇ, ਸਾਰੀ ਉਮਰ ਇਹ ਕਲੰਕ ਨਹੀਂ ਲੈਣੇ ਉਹਨਾਂ ਦੇ ਮੱਥਿਆਂ ਤੋਂ। ਪਰ ਜਰਨਲ ਸੁਭੇਗਮ ਸਿੰਘ ਵਰਗੇ ਯੋਧੇ ਉਹ ਸਾਰੀ ਉਮਰ ਚੇਤੇ ਵੀ ਰਹਿਣੇ ਆ। ਭਾਈ ਅਮਰੀਕ ਸਿੰਘ ਵਰਗੇ ਸਾਰੀ ਉਮਰ ਚੇਤੇ ਰਹਿਣੇ ਆ। ਯੋਧੇ ਜਰਨੈਲ ਬਾਬਾ ਮਾਨੋਚਾਲ ਵਰਗੇ ਇੱਕ ਨਹੀਂ, ਕਿੰਨਿਆਂ ਕੁ ਦੀ ਗਿਣਤੀ ਕਰੀਏ। ਅੱਜ ਦੇ ਦਿਨ ਦਰਬਾਰ ਸਾਹਿਬ ਦੇ ਵਿੱਚੋਂ ਜਿਹੜਾ ਗੁਰੂ ਦਾ ਰਾਮਦਾਸ ਮਹਾਰਾਜ ਦਾ ਘਰ ਹੈ, ਉੱਥੇ ਇਕੱਲੇ ਆਪਾਂ ਜੇ ਇਹ ਕਹਿ ਦਈਏ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਕਈ ਕਹਿ ਦਿੰਦੇ ਵੀ ਉੱਥੇ ਹਥਿਆਰ ਕਿਉਂ ਰੱਖੇ। ਗੁਰੂ ਘਰ ਦਾ ਅਤੇ ਤਖ਼ਤ ਦਾ ਫਰਕ ਹੈ। ਹਾਂ, ਤਖ਼ਤ 'ਤੇ ਮਹਾਰਾਜ ਪ੍ਰਕਾਸ਼ ਹਨ, ਕੀਤੇ ਜਾਂਦੇ ਆ ਪ੍ਰਕਾਸ਼ ਤਖ਼ਤਾਂ 'ਤੇ, ਪਰ ਜਿਹੜਾ ਗੁਰੂ ਘਰ ਆ ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ। ਜਿਹੜਾ ਤਖ਼ਤ ਹੈ ਇਹ ਰਾਜ ਭਾਗ ਦੀ ਨਿਸ਼ਾਨੀ ਹੈ। ਰੱਬ ਦਾ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਭਗਤੀ ਦੀ ਨਿਸ਼ਾਨੀ ਹੈ। ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ਸਤਰ ਸਜਾਏ, ਇੱਥੇ ਢਾਡੀ ਵਾਰਾਂ ਨੂੰ ਆਈਆਂ, ਇੱਥੇ ਜੰਗਾਂ ਯੁੱਧਾਂ ਦਾ ਅਭਿਆਸ ਕਰਾਇਆ ਗਿਆ, ਇੱਥੇ ਘੋਲ ਕਰਾਏ, ਇੱਥੇ ਬੈਠ ਕੇ ਵੱਡੇ ਵੱਡੇ ਰਾਜਿਆਂ ਦੇ ਨਾਲ ਮੱਥਾ ਲਾਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ। ਇਹ ਅਕਾਲ ਤਖ਼ਤ ਹੈ ਹੀ ਸ਼ਸਤਰਾਂ ਦਾ, ਅੱਜ ਵੀ ਅਸੀਂ ਗੁਰੂ ਸਾਹਿਬ ਦੇ ਮੂਹਰੇ ਸ਼ਸਤਰ ਸਜਾਉਣੇ ਆ, ਕਿਉਂਕਿ ਸ਼ਸਤਰ ਕੇ ਅਧੀਨ ਰਾਜ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਕਈ ਵਾਰੀ ਆਪਾਂ ਜਿਹੜੇ ਨਿਹੰਗ ਸਿੰਘ ਨੇ ਬਾਣੀ ਵਾਲੇ ਸਿੰਘ, ਅਤੇ ਉਹ ਆਪਾਂ ਪਰਿਕਰਮਾ ਕਰਦੇ ਦੇਖੀਏ, ਅਤੇ ਉਹਨਾਂ ਨੇ ਆਪਾਂ ਆਮ ਗੁਰੂ ਮਹਾਰਾਜ ਨੂੰ ਸੱਜੇ ਹੱਥ ਰੱਖਦੇ ਹਾਂ, ਪਰਿਕਰਮਾ ਕਰਦੇ ਹਾਂ, ਪਰ ਜਿਹੜੇ ਨਿਹੰਗ ਸਿੰਘ ਨੇ ਬਾਣੀ ਵਾਲੇ ਸਿੰਘ ਜਿਹੜੇ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਜੇ ਹੱਥ ਰੱਖ ਕੇ ਨਹੀਂ, ਉਹ ਖੱਬੇ ਹੱਥ ਰੱਖ ਕੇ ਪਰਿਕਰਮਾ ਕਰਦੇ। ਕਿਉਂ? ਜਿਹੜਾ ਸ੍ਰੀ ਸਾਹਿਬ ਆ ਨਾ, ਇਹ ਖੱਬੇ ਪਾਸੇ ਪਹਿਨਿਆ ਜਾਂਦਾ ਹੈ, ਸ੍ਰੀ ਸਾਹਿਬ ਜਿਹੜਾ ਖੱਬੇ ਪਾਸੇ ਪਹਿਨਿਆ ਜਾਂਦਾ ਹੈ। ਅਤੇ ਮਹਾਰਾਜ ਦਾ ਵਚਨ ਸੀ ਵੀ ਜਦੋਂ ਮੇਰਾ ਸਿੱਖ ਆਵੇ, ਮੇਰੇ ਦਰਸ਼ਨ ਕਰਨ ਅਤੇ ਸ਼ਾਸਤਰ ਪਹਿਣ ਕੇ ਆਵੇ, ਇਹ ਮਹਾਰਾਜ ਦਾ ਹੁਕਮ ਆ। ਇਹ ਜਿਹੜਾ ਪੰਥ ਆ ਨਾ ਸਾਡਾ ਨਿਹੰਗ ਸਿੰਘ ਜਥੇਬੰਦੀ ਆ, ਇਹ ਹੁਕਮ ਦੀ ਪਾਲਣਾ। ਵੈਸੇ ਸਾਡੀ ਜਿਹੜੀ ਵਰਦੀ ਆ ਸਾਰਿਆਂ ਦੀ ਇਹੀ ਸੀ, ਪੰਥ ਦੀ ਜਿਹੜੀ ਵਰਦੀ ਆ, ਤਾਂ ਚਲੋ ਆਪਾਂ ਸਾਰਿਆਂ ਨੇ ਕੁੜਤੇ ਪਜਾਮੇ ਪਾਏ ਜਾਂ ਪੱਗਾਂ ਬੰਨੀ ਹੈ, ਵੱਖਰੀ ਗੱਲ ਹੈ। ਪਰ ਮੇਰੇ ਪਾਤਸ਼ਾਹ ਨੇ ਜਿਹੜੀ ਫੌਜ ਬਣਾਈ ਸੀ ਨਾ, ਜਿਹੜਾ 1699 ਨੂੰ ਖਾਲਸਾ ਪੰਥ ਤਿਆਰ ਕੀਤਾ, ਇਹ ਨੀਲੇ ਬਾਣੇ ਵਾਲਿਆਂ ਦਾ ਹੀ ਤਿਆਰ ਕੀਤਾ। ਆਓ ਗੁਰੂ ਕਿਰਪਾ ਕਰੇ, ਮਹਾਰਾਜ ਦੇ ਨਾਲ ਜੁੜੇ ਹੋਏ ਹਾਂ, ਜੁੜੇ ਰਹੀਏ, ਕਿਉਂਕਿ ਮਹਾਰਾਜ ਨਾਲ ਟੁੱਟ ਜਾਣਾ ਮਾੜੇ ਕਰਮਾਂ ਦੀ ਨਿਸ਼ਾਨੀ ਹੈ, ਮਹਾਰਾਜ ਨਾਲ ਜੁੜ ਜਾਣਾ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਦਰਬਾਰ ਸਾਹਿਬ 'ਤੇ ਪਹਿਲੀ ਪੈਕ ਜੋਣ ਤੋਂ ਲੈ ਕੇ ਹਮਲਾ ਸ਼ੁਰੂ ਹੋ ਗਿਆ, ਗੋਲਾਬਾਰੀ ਸ਼ੁਰੂ ਹੋ ਗਈ ਸੀ। ਅਤੇ ਕੁਲਦੀਪ ਬਰਾੜ ਕਹਿੰਦਾ ਵੀ ਅਸੀਂ 2200 ਬੰਦਾ ਉਹ ਭੇਜਿਆ ਪਹਿਲੀ ਟਰਨ ਦੇ ਵਿੱਚ, 2200 ਬੰਦਾ ਪਹਿਲੀ ਟਰਨ 'ਚ ਉਹ ਭੇਜਿਆ ਵੀ ਜਿਨ੍ਹਾਂ ਨੇ ਜਿਹੜੇ ਜੰਗਾਂ ਦੇ ਜੇਤੂ ਜਰਨੈਲ ਸੀ, ਜਿਨ੍ਹਾਂ ਨੂੰ ਕਹਿ ਦਈਏ ਵੀ ਤਫਾਨ ਹੀ ਸੀ, ਉਹ ਭੇਜੇ 22 ਬੰਦੇ, 2200 ਬੰਦਾ, ਅਤੇ ਉਹਨਾਂ ਉੱਤੇ 1700 ਫੌਜ ਦਾ ਹੋਰ ਬੰਦਾ ਲਾਇਆ ਹੋਇਆ। ਉਹਨਾਂ ਨੇ ਰੀਂਘ ਕੇ ਜਾਣਾ ਸੀ, ਰੀਂਘ ਕੇ ਆ ਫੌਜ ਕਈ ਵਾਰੀ ਆਪਣੇ ਖੇਤਾਂ 'ਚ ਆਉਂਦੀ ਆ ਸਿਖਲਾਈ ਕਰਨ ਵਾਸਤੇ, ਉਹ ਕੂਹਣੀਆਂ ਭਰਨੇ ਤੁਰਦੇ ਆਪਾਂ ਦੇਖੇ ਆ ਕਈ ਵਾਰੀ, ਫੌਜ 'ਚ ਰਹਿਣ ਵਾਲਿਆਂ ਵੀਰਿਆਂ ਨੂੰ ਪਤਾ ਹੈ। ਅਤੇ ਕਹਿੰਦੇ ਗੋਲੀ ਸਿੱਧੀ ਪੜਪੜੀ 'ਚ ਆਉਂਦੀ ਸੀ, ਰੀਂਘ ਕੇ ਤਾਂ ਜਾਣਾ ਹੁੰਦਾ ਨਾ ਵੀ ਗੋਲੀ ਨਾ ਵੱਜੇ, ਪਰ ਜਰਨਲ ਸੁਭੇਗ ਸਿੰਘ ਨੇ ਐਸੇ ਮੋਰਚੇ ਤਿਆਰ ਕੀਤੇ ਹੋਏ ਸੀ, ਕਿਉਂਕਿ ਜਿਹੜੇ ਜਰਨਲ ਸੁਭੇਗ ਸਿੰਘ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦੁਸ਼ਮਣਾਂ ਦੇ ਹਥਿਆਰ ਸੁਟਾਏ ਹੋਣ, ਅਤੇ ਉਹਦੀ ਬਿਉਂਤਬੰਦੀ, ਉਹਦੀ ਮੋਰਚਾਬੰਦੀ ਕਿੱਡੀ ਤਕੜੀ ਹੋਊਗੀ। ਅਤੇ ਕਹਿੰਦੇ ਜਿਹੜੇ 2200 ਬੰਦੇ ਦੇ ਵਿੱਚੋਂ
163 ਬੰਦੇ ਹੀ ਬਾਕੀ ਬਚੇ ਸੀ ਤੇ ਗੋਲੀਆਂ ਦੇ ਨਾਲ ਲੋਥਾਂ ਦੇ ਢੇਰ ਲਾਤੇ ਸੂਰਮਿਆਂ ਨੇ, ਪਤਾ ਹੀ ਨਹੀਂ ਲੱਗਦਾ ਸੀ ਵੀ ਗੋਲੀ ਆਉਂਦੀ ਕਿੱਥੋਂ। ਇਹਨਾਂ ਨੂੰ ਇਉਂ ਸੀ ਭਾਰਤ ਸਰਕਾਰ ਨੂੰ ਵੀ ਇਹ ਚੋਲਿਆਂ ਵਾਲੇ, ਕਛਹਿਰਿਆਂ ਵਾਲੇ, ਕਿਰਪਾਨਾਂ ਵਾਲੇ, ਇਹਨਾਂ ਨੇ ਕਿਹੜਾ ਕੋਈ ਸਿਖਲਾਈ ਲਈ ਹੈ। ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਨਾ, ਫਿਰ ਕਾਠ ਦੀਆਂ ਤੋਪਾਂ, ਲੱਕੜ ਦੀਆਂ ਤੋਪਾਂ ਚੋਂ ਵੀ ਗੋਲੇ ਨਿਕਲੇ ਆਉਂਦੇ ਹੈ। ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਸੱਤਾ ਬਲਵੰਡਾ ਔਰ ਉਸ ਕੇ ਗੁਰੂ ਘਰ ਦੇ ਰਾਗੀ, ਤੇ ਮਹਾਰਾਜਾ ਦੇ ਸੇਵਕਾਂ ਨੂੰ ਕਹਿੰਦੇ ਭਾਈ ਤੁਸੀਂ ਕੀਰਤਨ ਕਰੋ, ਤੇ ਫਿਰ ਮਹਾਰਾਜ ਸੱਤੇ ਪਾਤਸ਼ਾਹ ਨੂੰ ਸੇਵਕ ਕਹਿੰਦੇ ਜੀ ਅਸੀਂ ਕੀਰਤਨ ਕਰੀਏ, ਕਹਿੰਦੇ ਹਾਂ। ਮਹਾਰਾਜ ਆਪ ਸੁਰੰਗਾ ਲੈ ਕੇ ਬੈਠੇ ਤੇ ਸਿੱਖ ਕੀਰਤਨ ਕਰਨ ਲੱਗੇ। ਮਹਾਰਾਜ ਦੇ ਤਾਂ ਬਚਨ ਹੀ ਅਟਲ ਹੈ, ਅਕਾਲ ਪੁਰਖ ਨਿਰੰਕਾਰ ਦੇ ਸੱਚੇ ਪਾਤਸ਼ਾਹ ਦੇ ਉਹ ਮਹਾਨ ਜਰਨੈਲ ਯੋਧਿਆਂ ਨੇ ਕਹਿੰਦੇ 163 ਬੰਦੇ 2200 ਦੇ ਵਿੱਚੋਂ ਵਾਪਸ ਮੁੜੇ ਹੈ ਤੇ ਬਾਕੀ ਛੱਲੀਆਂ ਵਾਂਗੂ ਭੌਣਤੇ ਸੀ। ਆਓ ਮੈਂ ਇਸ ਤੋਂ ਪਿਛੋਕੜ ਦੀ ਗੱਲ ਕਰ ਦੇਵਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਸਰਦਾਰ ਰਣਜੀਤ ਸਿੰਘ ਹੋਣਾ ਨੇ ਪਾਪੀ ਨਰਕਧਾਰੀ ਗੁਰਬਚਨੇ ਨੂੰ ਸੋਧਾ ਲਾਇਆ ਤੇ ਦਿੱਲੀ ਦੀਆਂ ਸਰਕਾਰਾਂ ਕੰਬ ਉੱਠੀਆਂ, ਇੰਦਰਾ ਗਾਂਧੀ ਕੰਬ ਉੱਠੀ ਹੈ ਕਿਉਂਕਿ ਇੰਦਰਾ ਗਾਂਧੀ ਦਾ ਬੜਾ ਵੱਡਾ ਥਾਪੜਾ ਸੀ ਗੁਰਬਚਨੇ ਨੂੰ, ਨਰਕਧਾਰੀਏ ਨੂੰ ਬੜਾ ਵੱਡਾ ਥਾਪੜਾ ਸੀ। ਅੱਜ ਵੀ ਸਾਡੇ ਲੋਕ ਡੇਰਿਆਂ 'ਤੇ ਜਾਂਦੇ ਆ, ਡੇਰਿਆਂ ਦੇ ਵਿੱਚ ਹਾਂ ਇੱਕ ਗੱਲ ਜ਼ਰੂਰ ਹੈ ਵੀ ਕਈ ਡੇਰੇ ਐਸੇ ਨੇ ਜਿੱਥੇ ਸੰਤਾਂ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਆ, ਪਰ ਉੱਥੇ ਡੇਰਿਆਂ ਦੇ ਵਿੱਚ ਬੰਦੇ ਕਿਹੋ ਜਿਹੇ ਰਹਿੰਦੇ ਆ ਇਹ ਦੇਖਣਾ ਪੈਣਾ। 95% ਅੱਜ ਦੇ ਖਬਰਾਂ ਸੁਣਦੇ ਆ ਤੇ ਡੇਰਾਦਾਰਾਂ ਦੀਆਂ ਗਲਤੀ ਖਬਰਾਂ ਆਉਂਦੀਆਂ ਨੇ, ਗਲਤੀ। ਤੇ ਇਹ ਵੀ ਨਰਕਧਾਰੀ ਗੁਰਬਚਨਾ ਵੀ ਇੱਕ ਡੇਰੇਦਾਰ ਬੰਦਾ ਸੀ। ਤੇ ਜਦੋਂ ਫਿਰ ਇੰਦਰਾ ਗਾਂਧੀ ਤੇ ਇਹਦੇ ਬੰਦਿਆਂ ਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਏ, ਇਹ ਖਾਲਸਤਾਨ ਮੰਗਦਾ। ਜਿਹੜਾ ਖਾਲਸਾ ਨਾ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਿੱਖਾਂ ਨੂੰ ਆਪਣਾ ਰਾਜ ਭਾਗ ਬਖਸ਼ੀ, ਕਿਉਂਕਿ ਸਿੱਖ ਤਾਂ ਹੈ ਹੀ ਰਾਜੇ। ਇਹਨਾਂ ਨੇ ਤਾਂ ਅਬਦਾਲੀ ਨੂੰ ਕਿਹਾ ਸੀ, ਜਦੋਂ ਅਬਦਾਲੀ ਨੇ ਕਿਹਾ ਵੀ ਮੈਂ ਤੁਹਾਨੂੰ ਲਾਹੌਰ ਦਾ ਰਾਜ ਦੇ ਦਿੰਦਾ, ਮੇਰੇ ਨਾਲ ਸੰਧੀ ਕਰ ਲਓ, ਮੇਰੇ 'ਤੇ ਹਮਲੇ ਨਾ ਕਰੋ। ਅਤੇ ਫਿਰ ਨਵਾਬ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਲੂਵਾਲੀਏ ਵਰਗੇ ਯੋਧਿਆਂ ਜਰਨੈਲਾਂ ਨੇ ਕਿਹਾ ਸੀ, ਕਹਿੰਦੇ ਓਏ ਅਬਦਾਲੀ ਲਾਹੌਰ ਤੇਰੇ ਪਿਓ ਦਾ ਨਹੀਂ, ਜਦੋਂ ਖੋਣਾ ਹੋਇਆ ਜੁੱਤੀਆਂ ਮਾਰ ਕੇ ਖੋਲਾਂਗੇ, ਅਸੀਂ ਤਾਂ ਸਦਾ ਹੀ ਰਾਜੇ ਹਾਂ, ਅਸੀਂ ਤਾਂ ਪਾਤਸ਼ਾਹੀ ਦਾਵਾ ਰੱਖਦੇ ਹਾਂ। ਇਹ ਸਰਕਾਰਾਂ ਜਿਹੜੀਆਂ ਦੁਨੀਆਂ ਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਖਾਲਸਾ ਸਦਾ ਹੀ ਸਰਕਾਰ ਆਪ ਸਰਕਾਰ ਹੈ, ਖਾਲਸਾ ਆਪ ਤਖਤ ਤਾਜ ਰਾਜ ਭਾਗ ਹੈ, ਖਾਲਸਾ ਪਾਤਸ਼ਾਹੀ ਦਾਵਾ ਰੱਖਦਾ ਏ। ਆਓ ਸੰਤ ਜਰਨੈਲ ਸਿੰਘ ਦਾ ਜਦੋਂ ਇਹ ਪ੍ਰਚਾਰ ਕੀਤਾ ਗਿਆ ਵੀ ਇਹ ਖਾਲਸਤਾਨ ਦੀ ਮੰਗ ਕਰਦਾ ਹੈ, ਇਸ ਕਰਕੇ ਗੁਰਬਚਨੇ ਨੂੰ ਮਾਰਿਆ ਇਹਨੇ, ਇਸ ਕਰਕੇ ਇਹ ਦੁਨੀਆਂ ਨੂੰ ਭੜਕਾਉਣ ਦਾ ਯਤਨ ਕਰਦਾ ਹੈ, ਦੁਨੀਆਂ ਨੂੰ ਮਗਰ ਲਾਉਂਦਾ ਆਪਣੇ, ਇਹ ਖਾਲਸਤਾਨ ਦੀ ਮੰਗ ਕਰਦਾ ਹੈ। ਤੇ ਸੰਤ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਖਾਲਸਤਾਨ ਦੀ ਮੰਗ ਕਰ ਨਹੀਂ ਰਹੇ, ਤੇ ਜੇ ਕੋਈ ਦੇਣਾ ਚਾਹੁੰਦਾ ਫਿਰ ਅਣਕਾਰ ਵੀ ਕੋਈ ਨਹੀਂ, ਖਾਲਸਾ ਤਾਂ ਪਹਿਲਾਂ ਹੀ ਖਾਲਸਤਾਨ ਹੈ, ਤੇ ਜੇ ਕੋਈ ਦੇਣਾ ਚਾਹੁੰਦਾ ਫਿਰ ਅਣਕਾਰ ਕੋਈ ਨਹੀਂ, ਤੇ ਜੇ ਲੈਣ ਤੇ ਆ ਗਏ ਖਾਲਸਤਾਨ ਫਿਰ ਧੋਣ ਤੇ ਗੋਡਾ ਰੱਖ ਕੇ ਵੀ ਲੈ ਲਵਾਂਗੇ। ਸੰਤਾਂ ਦੇ ਬਚਨਾਂ ਕਹਿੰਦੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਫੌਜ ਚੜ੍ਹ ਕੇ ਆ ਗਈ ਤੇ ਉਹਦੇ ਤੋਂ ਹੀ ਖਾਲਸਤਾਨ ਦੀ ਨੀਂਹ ਰੱਖੀ ਜਾਣੀ ਆ। ਆਓ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਦੇ ਬੋਲ, ਵੱਡਮੁੱਲੀ ਰਸਨਾ ਦੇ ਵਿੱਚੋਂ ਯੋਧੇ ਜਰਨੈਲ ਦੀ ਤਕਦੀਰ ਹੈ ਜਿਹੜੀ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੈ।

0: ਸਿੰਘਾਂ ਬਹਾਰੀਆਂ ਨਾ ਜਾਣਾ ਇਸ ਦੇਸ਼ ਲਈ, ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ।
1: ਸਿੰਘਾਂ ਬਹਾਰੀਆਂ ਨੇ ਜਾਣਾ ਇਸ ਦੇਸ਼ ਲਈ, ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ।
0: ਸਿੰਘਾਂ ਬਹਾਰੀਆਂ ਨੇ ਜਾਣਾ ਇਸ ਦੇਸ਼ ਲਈ, ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ।
1: ਸਿੰਘਾਂ ਬਹਾਰੀਆਂ ਨੇ ਜਾਣਾ ਇਸ ਦੇਸ਼ ਲਈ, ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ।
0: ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ,
1: ਰਾਖੀ ਕਰੀ ਸਰਹੱਦਾਂ ਤੇ ਹਮੇਸ਼ ਲਈ।
0: ਭਰਮ ਹੋਇਆ ਹੈ ਇੱਥੇ ਆਟੇ ਦਾਣੇ ਦਾ,
1: ਰੱਖੀ ਹਮਿਆਰ ਕੋਈ ਨਾ।
0: ਭਰਮ ਹੋਇਆ ਇੱਥੇ ਇੱਕੋ ਆਟੇ ਦਾਣੇ ਦਾ,
1: ਰੱਖੀ ਹਮਿਆਰ ਕੋਈ ਨਾ।
0: ਅਸੀਂ ਕਦੇ ਨਾ ਖਾਲਸ ਧਨ ਮੰਗਿਆ।

0: ਜਿਹੜਾ ਚੱਲਿਆ ਨੀ ਸਾਡੇ ਦਹੀਂ ਮਕਾਉਣ ਲਈ
1: ਬਾਕੀ ਹਥਿਆਰ ਕੋਈ ਨਾ
0: ਜਿਹੜਾ ਚੱਲਿਆ ਨੀ ਸਾਡੇ ਦਹੀਂ ਮਿਟਾਉਣ ਲਈ
1: ਬਾਕੀ ਹਥਿਆਰ ਕੋਈ ਨਾ
0: ਅਸੀਂ ਕਦੇ ਨਾ ਖਾਲਸਦਾਨ ਮੰਗੇ।

0: ਸਿੰਘ ਸੂਰ ਚੁੱਕ ਲੈਣ ਹਥਿਆਰਾਂ ਨੂੰ, ਸੌਦਾ ਲੱਗਾ ਕਿਵੇਂ ਵੇਖ ਲਈ ਗਦਾਰਾਂ ਨੂੰ।
1: ਸਿੰਘ ਸੂਰ ਚੁੱਕ ਲੈਣ ਹਥਿਆਰਾਂ ਨੂੰ, ਸੌਦਾ ਲੱਗਾ ਕਿਵੇਂ ਵੇਖ ਲਈ ਗਦਾਰਾਂ ਨੂੰ।
0: ਉਹ ਸਿੰਘ ਸੂਰ ਚੁੱਕ ਲੈਣ ਹਥਿਆਰਾਂ ਨੂੰ, ਸੌਦਾ ਲੱਗਾ ਕਿਵੇਂ ਵੇਖ ਲਈ ਗਦਾਰਾਂ ਨੂੰ।
1: ਸਿੰਘ ਸੂਰ ਚੁੱਕ ਲੈਣ ਹਥਿਆਰਾਂ ਨੂੰ, ਸੌਦਾ ਲੱਗਾ ਕਿਵੇਂ ਵੇਖ ਲਈ ਗਦਾਰਾਂ ਨੂੰ।
0: ਜਿਵੇਂ ਹੋਊਗੀ ਜਿਵੇਂ ਹੋਊਗੀ, ਉਹ ਜਿਵੇਂ ਹੋਊਗੀ ਭਮਦੀ ਵੇਖੀ ਜਾਊਗੀ,
1: ਰੱਖਣਾ ਉਧਾਰ ਕੋਈ ਨਾ।
0: ਜਿਵੇਂ ਹੋਊਗੀ ਭਮਦੀ ਵੇਖੀ ਜਾਊਗੀ,
1: ਰੱਖਣਾ ਉਧਾਰ ਕੋਈ ਨਾ।
0: ਉਹ ਜਿਵੇਂ ਹੋਊਗੀ ਭਮਦੀ ਵੇਖੀ ਜਾਊਗੀ,
1: ਰੱਖਣਾ ਉਧਾਰ ਕੋਈ ਨਾ।
0: ਅਸੀਂ ਕਦੇ ਨੀ ਖਾਲਸ ਧਨ ਮੰਗਿਆ,
1: ਦੇਣੇ ਹਣਕਾਰ ਕੋਈ ਨਾ।
0: ਅਸੀਂ ਕਦੇ ਨੀ ਖਾਲਸ ਧਨ ਮੰਗਿਆ,
1: ਦੇਣੇ ਹਣਕਾਰ ਕੋਈ ਨਾ।
0: ਅਸੀਂ ਕਦੇ ਨਾ ਖਾਲਸ ਧਨ ਮੰਗਿਆ,
1: ਜੇ ਦੇਣੇ ਹਣਕਾਰ ਕੋਈ ਨਾ।
2: ਮਹਿੰਦੀ ਰਗੜ ਕੇ ਹੱਥਾਂ ਤੇ ਲੱਗਦੀ ਹੈ, ਹੀਰਾ ਬਿੰਝ ਕੇ ਗਲੇ ਦਾ ਹਾਰ ਬਣਦਾ, ਸੋਨਾ ਵਿੱਚ ਕਠਾੜੀ ਦੇ ਢਲੇ ਜਿੰਨਾ ਉਨਾ ਸ਼ੁੱਧ ਤੇ ਚਮਕਦਾਰ ਬਣਦਾ। ਜਾਵੇ ਪੀਸਿਆ ਖਰਲ ਦੇ ਵਿੱਚ ਸੁਰਮਾ, ਕਿਸੇ ਨੈਣਾ ਦੀ ਫਿਰ ਉਹ ਧਾਰ ਬਣਦਾ। ਮੋਤੀ ਨਿਕਲ ਕੇ ਛਿੱਪੀ ਦੀ ਕੁੱਖ ਵਿੱਚੋਂ, ਕਿਸੇ ਜੁਲਫ ਦਾ ਫੇਰ ਸ਼ਿੰਗਾਰ ਬਣਦਾ। ਮੱਚ ਮੱਚ ਕੇ ਸੰਖੀਆ ਬਣੇ ਦਾਰੂ ਰੋਗ ਰੋਗੀਆਂ ਦੇ, ਕੱਟਣ ਹਾਰ ਬਣਦਾ। ਐਵੇਂ ਮਿਲੇ ਸਰਦਾਰੀ ਨਾ ਚਰਨ ਸਿੰਘਾ, ਜਿਹੜਾ ਸਿਰ ਦੇਵੇ ਉਹ ਸਰਦਾਰ ਬਣਦਾ। ਅਕਾਲ ਪੁਰਖ ਨਿਰੰਕਾਰ ਪਰਵਤਗਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਨਿਰੰਕਾਰ ਦੇ ਚਰਨਾ ਕਮਲਾਂ ਦਾ ਆਸਰਾ ਲੈਣ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਕਿਉਂਕਿ ਜਿਹੜਾ ਗੁਰੂ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਤੇ ਰੱਬ ਦਾ ਹੋ ਜਾਵੇ, ਉਹਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਮੌਤ ਨੂੰ ਤਾਂ ਸਿੰਘਾਂ ਨੇ ਡਰਾਇਆ ਏ, ਮੌਤ ਤੋਂ ਡਰੇ ਨਹੀਂ। ਬਾਬਾ ਦੀਪ ਸਿੰਘ ਦਾ ਜਦੋਂ ਧੜ ਨਾਲੋਂ ਸੀਸ ਵੱਖਰਾ ਹੋਇਆ ਤੇ ਹੁਣੀ ਖੇਡ ਖੇਡ ਕਰਕੇ ਹੱਸੀ ਸੀ, ਕਹਿੰਦੀ ਦੀਪ ਸਿੰਘਾ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਅਰਜਨ ਵਰਗਿਆਂ ਦੇ ਵਾਅਦੇ ਨਹੀਂ ਪੂਰੇ ਹੋਣ ਦਿੱਤੇ। ਤੇ ਬਾਬਾ ਦੀਪ ਸਿੰਘ ਦੀ ਧੜ ਚੋਂ ਆਵਾਜ਼ ਆਈ ਸੀ, ਕਹਿੰਦੇ ਹੋਣੀਏ ਉਹ ਅਰਜਨ ਜਿਹੜਾ ਮਹਾਂਭਾਰਤ ਦਾ ਯੋਧਾ ਹੋਣਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਮੈਨੂੰ ਓਨਾ ਚਿਰ ਤੂੰ ਹਰਾ ਨਹੀਂ ਸਕਦੀ ਜਿੰਨਾ ਚਿਰ ਮੈਂ ਅਬਦਾਲੀ ਦੀਆਂ ਫੌਜਾਂ ਦਰਬਾਰ ਸਾਹਿਬ ਚੋਂ ਪਹੁੰਚਾ ਨਹੀਂ ਨਾ ਦਿੰਦਾ, ਓਨਾ ਚਿਰ ਮੈਂ ਕੱਟੇ ਹੋਏ ਸੀਸ ਨਾਲ ਵੀ ਜੰਗ ਕਰਾਂਗਾ। ਇਹ ਬਾਬਾ ਦੀਪ ਸਿੰਘ ਨੇ ਫਿਰ ਸਿਰ ਤਲੀ ਤੇ ਰੱਖ ਲਿਆ। ਮਹਾਰਾਜ ਦੀ ਬਾਣੀ ਕਹਿੰਦੀ ਜੋ ਤੋ ਪ੍ਰੇਮ ਆ ਖੇਲਣ ਕਾ ਚਾਹੋ ਸਿਰ ਧਾਰ, ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਵੱਡੇ ਵੱਡੇ ਪੱਤਰਕਾਰਾਂ ਨੂੰ, ਚੰਗੇ ਚੰਗੇ ਬੁੱਧੀਜੀਵੀਆਂ ਨੂੰ, ਵਕੀਲਾਂ ਨੂੰ, ਜੱਜਾਂ ਨੂੰ, ਸੰਤਾਂ ਦੇ ਅੱਗੇ ਜੇ ਕੋਈ ਸਵਾਲ ਕਰਦੇ ਸੀ ਨਾ ਤੇ ਸੰਤ ਉਹਦਾ ਜਵਾਬ ਦਿੰਦੇ ਸੀ ਤੇ ਮੁੜ ਕੇ ਦੰਦ ਜੁੜ ਜਾਂਦੇ ਸੀ ਅਗਲਿਆਂ ਦੇ, ਫਿਰ ਕੋਈ ਸਵਾਲ ਨਹੀਂ ਸੀ ਕੀਤਾ ਜਾਂਦਾ। ਆਓ ਚੰਦਾ ਚੰਦੋ ਕਲਾਂ ਦੀ ਧਰਤੀ ਹੈ ਜਿੱਥੇ ਮਹਾਂਪੁਰਖ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਦੁਨੀਆਂ ਦੇ ਕੋਨੇ ਕੋਨੇ ਵਿੱਚ ਗਏ, ਜਿੱਥੇ ਜਿੱਥੇ ਸਰਕਾਰਾਂ ਨੇ ਕਿਹਾ ਨਾ ਵੀ ਸੰਤ ਨੂੰ ਆਉਣ ਨਹੀਂ ਦੇਣਾ, ਭਿੰਡਰਾਂ ਵਾਲੇ ਨੂੰ ਵੜਨ ਨਹੀਂ ਦੇਣਾ, ਉੱਥੇ ਉੱਥੇ ਸੰਤ ਫਿਰ ਆਪ ਗਏ ਆ ਚੱਲ ਕੇ ਵੀ ਅਸੀਂ ਆ ਗਏ, ਜੇ ਰੋਕ ਸਕਦੇ ਤਾਂ ਰੋਕ ਲਿਓ। ਚੰਦੋ ਕਲਾਂ ਦੀ ਧਰਤੀ ਹੈ ਜਿੱਥੇ ਫੌਜਾਂ ਨੇ ਘੇਰੇ ਪਾਏ ਹੋਏ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਫੜਨ ਵਾਸਤੇ ਸਰਕਾਰਾਂ ਪਹੁੰਚੀਆਂ, ਫੌਜਾਂ ਪਹੁੰਚੀਆਂ, ਦਿੱਲੀ ਤੋਂ ਬੜੇ ਸਖ਼ਤ ਹੁਕਮ ਕੀਤੇ ਗਏ ਹੈ। ਅਤੇ ਇੱਥੇ ਇਹ ਚੰਦੋ ਕਲਾਂ ਦੀ ਧਰਤੀ 'ਤੇ ਬਾਬਾ ਗੁਰਚਰਨ ਸਿੰਘ ਜੀ ਮਾਲੋ ਮਾਣੋ ਚਾਲ, ਬਾਬਾ ਗੁਰਬਚਨ ਸਿੰਘ ਜੀ ਮਾਣੋ ਚਾਲ, ਇਹਨਾਂ ਦਾ ਬੜਾ ਵੱਡਾ ਰੋਲ ਰਿਹਾ। ਇਹ ਸੂਰਮੇ ਦੇ ਸਿਰ 'ਤੇ 40 ਲੱਖ ਦਾ ਨਾਮ ਸੀ ਉਹਨਾਂ ਸਮਿਆਂ ਦੇ ਵਿੱਚ, 40 ਲੱਖ ਦਾ, ਅਤੇ ਅੱਜ ਅਰਬਾਂ ਦੇ ਹਿਸਾਬ ਨਾਲ ਬਣ ਜਾਣਾ ਜੇ ਅੱਜ ਦੀ ਮਹਿੰਗਾਈ ਤੱਕ ਦੇਖੀਏ ਤਾਂ। ਉਹਨਾਂ ਸਮਿਆਂ 'ਚ ਜਿਹਦੇ ਸਿਰ 'ਤੇ 40 ਲੱਖ ਦਾ ਨਾਮ ਭਾਰਤ ਸਰਕਾਰ ਨੇ, ਹਕੂਮਤ ਨੇ ਰੱਖਿਆ, ਸੰਤ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਸਾਹਿਬ, ਅਤੇ ਇਹਨਾਂ ਨੇ ਇੱਥੇ ਕੀ ਰੋਲ ਕੀਤਾ, ਸੰਤਾਂ ਵਾਲੇ ਪਲੰਘ ਦੇ ਉੱਤੇ ਸੰਤਾਂ ਵਾਲੀ ਲੋਈ ਲੈ ਕੇ ਕਈ ਦਿਨ ਬਾਬਾ ਮਾਨੋ ਚਾਲ ਸਾਹਿਬ ਬਿਰਾਜਮਾਨ ਰਹੇ, ਵਿਸਰਾਮ ਕਰਦੇ ਰਹੇ ਤੇ ਉਵੇਂ ਹੀ ਸੇਵਾਦਾਰ ਜਿਹੜੇ ਹੈ ਸੰਤਾਂ ਕੋਲੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਕੋਲੇ ਜਾਂਦੇ ਆਉਂਦੇ ਰਹੇ, ਕਮਰੇ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛਕਾਉਂਦੇ ਰਹੇ ਤੇ ਇਹਨਾਂ ਨੂੰ ਪਤਾ ਹੀ ਨਾ ਲੱਗਾ ਜਿਹੜੇ ਸਰਕਾਰੀ ਸੂਹੇ ਸੀ ਭੇਜੇ ਸੀ ਵੀ ਕਾਲਡੀ ਨਜ਼ਰ ਰੱਖਣੀ ਹੈ ਤੇ ਇੰਨੇ ਚਰਨੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਿਤਾ ਚੌਂਕ ਪਹੁੰਚ ਗਏ ਤੇ ਅਖੀਰ ਦੇ ਵਿੱਚ ਜਦੋਂ ਪਤਾ ਲੱਗਿਆ ਨਾ ਪਤਾ ਲੱਗਿਆ ਵੀ ਇਹ ਪਲੰਘ ਦੇ ਉੱਤੇ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨਹੀਂ, ਇਹ ਪਲੰਘ ਦੇ ਉੱਤੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਬਿਰਾਜਮਾਨ ਹੈ, ਸੇਵਾਦਾਰੀ ਦੀ ਸੇਵਾ ਕਰ ਰਹੇ ਨੇ। ਆਓ ਜਿਵੇਂ ਫਿਰ ਸੰਤਾਂ ਦੀ ਮਹਿਮਾ ਸਾਰੇ ਜਹਾਨ ਵਿੱਚ ਸਾਰੇ ਸੰਸਾਰ ਵਿੱਚ ਦੁਨੀਆਂ ਦੀਆਂ ਰਸਤਾਂ ਉੱਤੇ ਫੈਲੀ ਸਾਥੀ ਹੈ ਇਹ ਕਹਿ ਰਹੇ।

0: ਸੰਤੋ ਕਹਿਲਾ ਘੇਰਾ ਪੈ ਗਿਆ, ਕਹਿੰਦੀ ਪੁਲਿਸ ਜਾਣ ਨਹੀਂ ਦੇਣਾ।
1: ਉਹ ਸੰਤ ਫੇਰ ਫੜੇ ਨਾ ਗਏ, ਜਿਵੇਂ ਡੁੱਬਣਾ ਮੱਛੀ ਨੂੰ ਮੇਣਾ।
0: ਸੰਤੋ ਕਹਿਲਾ ਘੇਰਾ ਪੈ ਗਿਆ, ਕਹਿੰਦੀ ਪੁਲਿਸ ਜਾਣ ਨਹੀਂ ਦੇਣਾ।
1: ਸੰਤ ਫੇਰ ਫੜੇ ਨਾ ਗਏ, ਜਿਵੇਂ ਡੁੱਬਣਾ ਮੱਛੀ ਨੂੰ ਮੇਣਾ।
0: ਬਾਬੇ ਇੱਥੋਂ ਕਿਵੇਂ ਨਿਕਲੇ, ਹੱਥ ਭਜਨਾ ਮੱਥੇ ਤੇ ਮਾਰੇ।
1: ਉਹ ਸੰਤ ਜਰਨੈਲ ਸਿੰਘ ਜੀ ਮਹਿਮਾ

0: ਉਸ ਸੰਤਾਂ ਨੂੰ ਜਰੂਰ ਫੜਨਾ, ਕਿਹੜਾ ਹੁਕਮ ਦਿੱਲੀ ਨੇ ਚਾੜਿਆ।
1: ਜਗਤ ਨਰੈਣ ਮਾਰਦਾ ਕਹਿੰਦੇ ਭਿੰਡਰਾਂ ਵਾਲੇ ਨੇ ਮਾਰਿਆ।
0: ਸੰਤਾਂ ਨੂੰ ਜਰੂਰ ਫੜਨਾ, ਕਿਹੜਾ

0: ਕਲਾ ਝੂਠੇ ਦੀ ਸਦਾ ਹੀ ਰਹਿੰਦੀ ਟੈਂਦੀ,
1: ਸੱਚ ਨੂੰ ਨਾ ਚਾਹੁੰਦੀ ਐ ਗੱਲ ਸੱਚੀ ਲੁਕਾਈ ਸਦਾ ਰਹਿੰਦੀ।
0: ਉਹ ਬੋਲ ਬਾਲਾ ਹੁੰਦਾ ਸੱਚੇ ਦਾ, ਕਲਾ ਝੂਠੇ ਦੀ ਸਦਾ ਹੀ ਟੈਂਦੀ ਰਹਿੰਦੀ।
1: ਜੋ ਵੀ ਅੜੂ ਖਾਲ ਸੈਨਾ, ਹਾਂ ਜੋ ਵੀ ਅੜੂ ਖਾਲ ਸੈਨਾ, ਝੜੂ ਸੱਚੀਆਂ ਬਮਤੀ ਜੀ ਉਚਾਰੇ।
0: ਉਹ ਸੰਤ ਜਰਨੈਲ ਸਿੰਘ ਜੀ ਮਹਿਮਾ ਫੈਲ ਗਈ ਜਹਾਨ ਵਿੱਚ ਸਾਰੇ, ਸੰਤ ਜਰਨੈਲ ਸਿੰਘ ਜੀ ਮਹਿਮਾ ਫੈਲ ਗਈ ਜਹਾਨ ਵਿੱਚ ਸਾਰੇ, ਸੰਤ ਜਰਨੈਲ ਸਿੰਘ ਜੀ ਮਹਿਮਾ ਫੈਲ ਗਈ ਜਹਾਨ ਵਿੱਚ ਸਾਰੇ, ਸੰਤ ਜਰਨੈਲ ਸਿੰਘ ਜੀ
2: ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਹੜੇ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਆ ਤੇ ਪਰਮੇਸ਼ਰ ਉਹਨਾਂ ਦੀਆਂ ਜੈ ਜੈਕਾਰਾਂ ਸਾਰੀ ਦੁਨੀਆਂ ਤੋਂ ਕਰਾ ਦਿੰਦਾ। ਸਿੰਘ ਸੂਰਮੇ ਜੰਮਦੇ ਆ, ਤਿੱਖੀਆਂ ਤਲਵਾਰਾਂ ਚੋਂ ਕੌਮ ਪਛਾਣੀ ਜਾਂਦੀ ਹੈ, ਉੱਚੀਆਂ ਕਰਦਾਰਾਂ ਤੋਂ ਬਾਜ ਕਦੇ ਨਹੀਂ ਡਰ ਸਕਦਾ, ਕਾਵਾਂ ਦੀਆਂ ਡਾਰਾਂ ਤੋਂ ਕਾਬੂ ਯੋਧਾ ਆਵੇ ਨਾ ਸਿੰਘ ਕਈ ਹਜ਼ਾਰਾਂ ਤੋਂ। ਜਿਹੜੇ ਯੋਧੇ ਨੇ ਉਹ ਹਜ਼ਾਰਾਂ ਤੋਂ ਲੱਖਾਂ ਤੋਂ ਕਾਬੂ ਨਹੀਂ ਆਉਂਦੇ। ਯੋਧੇ ਜਰਨੈਲ ਜਿਹੜੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਥਾਪੜੇ ਮਿਲੇ ਹੋਣ, ਉਹ ਫਿਰ ਸਰਕਾਰਾਂ ਦੀ ਪਰਵਾਹ ਨਹੀਂ ਕਰਦੇ, ਉਹ ਜਨਮ ਦੇ ਨਾਲ ਖਿੰਦੇ ਆਏ ਆ ਅਤੇ ਖਿੰਦੇ ਰਹਿਣਗੇ। ਸਤਿਗੁਰੂ ਜੀ ਕਿਰਪਾ ਕਰਨ, ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ। ਐਕਣੀ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ, ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਇਤਿਹਾਸ ਕਹਿੰਦੇ ਹਾਂ, ਗੁਰੂ ਚਰਨਾਂ ਕਮਲਾਂ ਵਿੱਚ ਸੇਵਾ ਕਮਾਉਂਦਿਆਂ ਹੋ ਜਾਂਦੀਆਂ। ਸਤਿਗੁਰੂ ਜੀ ਬਖਸ਼ਣਾ ਹਾਰੇ ਹੈ, ਤੋਏ ਤੱਕ ਨਾ ਐਬ ਗਣਾ ਮੇਰੇ, ਜਰਾ ਚਾਹੀਦਾ ਰਹਿਮ ਦਤਾਰ ਤੈਨੂੰ, ਤੋਏ ਤੱਕ ਨਾ ਐਬ ਗਣਾ ਮੇਰੇ, ਜਰਾ ਚਾਹੀਦਾ ਰਹਿਮ ਦਤਾਰ ਤੈਨੂੰ, ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣਾ ਹਾਰ ਤੈਨੂੰ। ਆਪਾਂ ਸਾਰੇ ਭੁੱਲਣ ਹਾਰੇ ਹਾਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇਕੱਲਾ ਇੱਕ ਪਰਮੇਸ਼ਰ ਰੱਬ ਹੀ ਹੈ ਜਿਹੜਾ ਭੁੱਲਣ ਹਾਰਾ ਨਹੀਂ, ਬਾਕੀ ਸਾਰੀ ਦੁਨੀਆਂ ਭੁੱਲਣ ਹਾਰਿਆਂ ਦੀ। ਸੱਚੇ ਪਾਤਸ਼ਾਹ ਭੁੱਲ ਚੁੱਕ ਦੀ ਖਿਮਾ ਦੇਣ। ਆਓ, ਬਹੁਤ ਹੀ ਸਤਿਕਾਰਯੋਗ ਆ ਗੁਰੂ ਘਰ ਦੇ ਰਬਾਬੀ ਸਾਹਿਬਾਨ ਗਿਆਨੀ ਕਮਲਜੀਤ ਸਿੰਘ ਜੀ, ਆਪ ਸੰਗਤਾਂ ਨੂੰ ਹਰ ਜਸ ਦੇ ਨਾਲ, ਗੁਰਬਾਣੀ ਦੇ ਨਾਲ, ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾਂ, ਅੰਮ੍ਰਿਤ ਬਾਣੀ ਦੇ ਨਾਲ ਜੋੜਨਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਜੋ ਕਿ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਇੱਕ ਹੋਰ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਗੱਡੀ ਟੋਇਟਾ ਕਰੋਲਾ ਜਿਹੜੀ ਕਾਲੇ ਰੰਗ ਦੀ ਕਾਰ ਹੈ ਜੀ, ਉਹਦਾ ਨੰਬਰ ਹੈਗਾ BLL 5147। ਪਲੀਜ਼ ਕਿਰਪਾ ਕਰਕੇ ਗੱਡੀ ਉੱਥੋਂ ਮੂਵ ਕਰ ਦਿਓ ਜੀ। ਦੁਬਾਰਾ ਮੈਂ ਫਿਰ ਨੰਬਰ ਬੋਲ ਦਿੰਦਾ ਜੀ, BLL 5147 ਕਾਲੇ ਰੰਗ ਦੀ ਟੋਇਟਾ ਕਰੋਲਾ ਕਾਰ ਹੈ ਜੀ, ਉਹਨੂੰ ਉੱਥੋਂ ਮੂਵ ਕਰ ਦਿਓ ਜੀ। ਬਹੁਤ ਧੰਨਵਾਦ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਕੋਲੋਂ ਸਵਾਦ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗ ਦੀ ਰਾਗੀ ਆਪਣੀ ਦਾਤੇ ਪ੍ਰਵਾਨ ਕਰਨ, ਦਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬਾਦੀ ਕਾਜ ਰਾਸ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰ, ਸਾਡੇ ਸਭਨਾਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਪ੍ਰਵਾਨ ਕਰਨ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰੀਏ ਜੀ। ਪੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ। ਤਿਨ੍ਹਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਨ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਾਉ ਕਰਾਉ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸੀ।

ਥਾਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਹਿ ਹਰ ਪੂਜਾ ਜੀ। ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵਹਿ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇ ਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਾਧ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ ਪੰਕ, ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ।

ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ

ਸਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੈ ਹਮਾਰਾ, ਅਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਾਰ ਚਾਹਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀਅਹੋ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵ ਜੂ ਅਵਤਾਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਿਭਕਾਰ ਨਿਰਲੰਭ, ਆਦਿ ਅਨੀਲ ਅਨਾਦ ਅਸੰਭ। ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੁਵੈ ਬੈਠਾ, ਕਹੂੰ ਸਿਮਟ ਭਯੋ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ, ਆਦਿ ਜੁਗਾਦਿ ਸਰੂਪ ਸੋਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ।
दुष्ट जित उठवत उत्पाता सकल मलेच्छ करो रन घाता जे अस तुज तब सरणी परे तिनके दुष्ट दुखित हुआ मरे पुरख जवन पग परे तिहारे तिनके तुम संकट सब टारे जो काल को एक बार त्यै है ताके काल निकट नह ऐ है रक्षा होए ताहे सब काला दुष्ट अरिष्ट टरै तत्काला कृपा दृष्ट तन जाहे निहारे हो ताके ताप तनक मह हारे हो रिद्ध सिद्ध कर्मो सब होई दुष्ट छाह छुवै सकै ना कोई एक बार जिन तुमै संभारा काल फास्ते ताहे उबारा।

ਸੇਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ

0: ਉਦਿਆਗੀ ਅਰਦਾਸ ਹਮਾ ਜੀਉ ਪਿੰਡ ਸਭ ਕਉ ਨਾਨਕ ਸਭ ਕੋਈ ਨਉ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀ ਓਟਿਆਂ ਦੀ ਓੜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹਜੂਰੀ ਆਪ ਜੀ ਦੀ ਹਜੂਰੀ ਅੰਦਰ ਸੋਦਾ ਰਹਿਰਾ ਸਾਹਿਬਾਣੀ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਗਲ ਗੁਣਾ ਕੇ ਦਾਤੇ ਸੁਆਮੀ ਬਿਨਾਉ ਸੁਨਹੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕ ਬੂੰਦੇਰੇ ਕਹੁ ਨਾਨਕ ਜੀਆੜਾ ਬਲਿਹਾਰੀ देहो दर्श प्रभ मेरे सो कहो टल गुर सेविया अहनिस सहज सुभाए दर्शन परसिया गुरु कै जन्म मरण दुख जाए सतनाम वाहे गुरु साहिब जी जैत सरी महला पंजवा वार सलोका नाल एक

ਮਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ